FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਬੁੱਧਵਾਰ ਸ਼ਕ ਸੰਵਤ 1948 ਦੇ ਜੇਠ ਮਹੀਨੇ ਦੀ 12 ਤਾਰੀਖ ਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 3 ਤਾਰੀਖ ਹੈ। ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 5:58 ਤੇ 33 ਸਕਿੰਟ ਦਾ ਤੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ, ਸਮਾਂ 5:59 ਤੇ 37 ਸਕਿੰਟ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਸ਼ਬਦ ਤੁਸੀਂ ਸਰਵਨ ਕਰ ਰਹੇ ਸੀ ਭਾਈ ਸਤਿੰਦਰ ਬੀਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਿੱਥੇ ਪਾਸੋਂ ਗਾਇਨ ਕੀਤਾ ਹੋਇਆ। ਇਸ ਵੇਲੇ ਚੱਲ ਰਿਹਾ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ, ਸਮਾਂ 6:33 ਦਾ ਹੋ ਚੁੱਕਿਆ ਅਤੇ ਆਓ ਪ੍ਰੋਗਰਾਮ ਦੇ ਤਹਿਤ ਅਗਲਾ ਸ਼ਬਦ ਸਰਵਨ ਕਰਦੇ ਹਾਂ ਰਿਚਾ ਸ਼ਰਮਾ ਦੀ ਆਵਾਜ਼ ਦੇ ਵਿੱਚ।

ਸ਼ਬਦ ਤੁਸੀਂ ਸਰਵਨ ਕਰ ਰਹੇ ਸੀ ਭਾਈ ਦਲਵੀਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਸਰਵਨ ਕਰਦਿਆਂ ਕਬੀਰ ਜੀ ਦੇ ਦੋਹੇ।

ਨਛੱਤਰ ਗਿੱਲ ਦੀ ਆਵਾਜ਼ ਵਾਲੀ ਇਸ ਭਗਤੀ ਰਚਨਾ ਦੇ ਨਾਲ ਹੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:28 ਦਾ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ 7 ਵਜੇ ਸਵੇਰੇ ਸਵੇਰੇ ਆਕਾਸ਼ਵਾਣੀ ਐਫਐਮ ਬਠਿੰਡਾ ਤੁਹਾਡੇ ਲਈ ਕੀ ਲੈ ਕੇ ਆਉਂਦਾ ਹੈ ਜੀ? ਲੈ ਕੇ ਆਉਂਦਾ ਤੁਹਾਡੇ ਲਈ ਪ੍ਰੋਗਰਾਮ ਸਜਰੀ ਸਵੇਰ, ਜਿਸ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਸਵੇਰ ਹੈ ਉਸਨੂੰ ਸੋਹਣਾ ਬਣਾ ਦਿੰਦੇ ਹਾਂ, ਖੂਬਸੂਰਤ ਬਣਾ ਦਿੰਦੇ ਹਾਂ, ਸੰਗੀਤਮਈ ਬਣਾ ਦਿੰਦੇ ਹਾਂ।

ਤੇ ਅੱਜ ਦੀ ਸਵੇਰ ਨੂੰ ਵੀ ਤੁਹਾਡੇ ਲਈ ਖੂਬਸੂਰਤ ਬਣਾਵਾਂਗੇ, ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਸਾਰਾ ਗੀਤ ਸੰਗੀਤ, ਬਹੁਤ ਸਾਰੀ ਜਾਣਕਾਰੀ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਮੈਂ ਕਰੂੰਗੀ ਆਪਣੀ ਹੀ ਪਸੰਦ ਦੇ ਇੱਕ ਖੂਬਸੂਰਤ ਗੀਤ ਦੇ ਨਾਲ।

ਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ

0: ਤੇ ਦੋਸਤੋ ਗੱਲਾਂ ਤਾਂ ਪ੍ਰੋਗਰਾਮ ਦੇ ਦੌਰਾਨ ਸਾਡੀਆਂ ਚੱਲਦੀਆਂ ਹੀ ਰਹਿਣਗੀਆਂ ਤੇ ਅੱਜ ਹੈ ਜੀ 3 ਜੂਨ ਤੇ 3 ਜੂਨ ਦੇ ਦਿਨ ਬਾਰੇ ਜੇ ਮੈਂ ਗੱਲ ਨਾ ਕੀਤੀ ਤਾਂ ਫਿਰ ਸੱਜਰੀ ਸਵੇਰ ਵਧੀਆ ਨਹੀਂ ਲੱਗਣਾ ਕਿਉਂਕਿ ਸੱਜਰੀ ਸਵੇਰ ਦੇ ਵਿੱਚ ਖਾਸ ਦਿਨ ਦਿਹਾੜਿਆਂ ਦੀ ਗੱਲ ਅਸੀਂ ਕਰਦੇ ਹਾਂ ਤੇ ਅੱਜ ਹੈ ਜੀ ਵਿਸ਼ਵ ਸਾਈਕਲ ਦਿਵਸ ਤੇ ਇਸ ਅੱਜ ਦੀ ਸ਼ੁਰੂਆਤ ਜਿਹੜੀ ਹੋਈ ਸੀ ਅੱਜ ਦੇ ਦਿਨ ਨੂੰ ਮਨਾਉਣ ਦੀ ਹੋਈ ਸੀ ਉਹ ਸੀ ਜੀ 3 ਜੂਨ 2018 ਨੂੰ ਤੇ ਇੱਕ ਇਤਿਹਾਸਿਕ ਮਿੱਥ ਇਹ ਵੀ ਕਿਹਾ ਜਾਂਦਾ ਕਿ ਲਿਓਨਾਰਡੋ ਦੇ ਵਿੱਚ ਪਹਿਲੀ ਵਾਰ ਸਾਈਕਲ ਦਾ ਡਿਜ਼ਾਈਨ ਸਾਲ 1492 ਦੇ ਵਿੱਚ ਇੱਕ ਪੇਂਟਿੰਗ ਰਾਹੀਂ ਦਿਖਾਇਆ ਗਿਆ ਸੀ ਤੇ ਅਗਰ ਅਸੀਂ ਨਿਰਮਾਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1817 ਦੇ ਵਿੱਚ ਜਰਮਨੀ ਦੇ ਬੈਰਨ ਕਾਰਲ ਵੈਨ ਡੈਰਿਸ ਦੁਆਰਾ ਇਸ ਦਾ ਨਿਰਮਾਣ ਕੀਤਾ ਗਿਆ ਜੋ ਕਿ ਅੱਜ ਦੀ ਧਾਤੂ ਵਾਲੀ ਸਾਈਕਲ ਨਹੀਂ ਸੀ ਸਗੋਂ ਲੱਕੜ ਤੋਂ ਬਣੀ ਹੋਈ ਸਾਈਕਲ ਸੀ ਤੇ ਚਲੋ ਜੀ ਵਿਸ਼ਵ ਸਾਈਕਲ ਦਿਵਸ ਹੈ ਤੇ ਫਿਰ ਕਿਉਂ ਨਾ ਤੁਹਾਡੀ ਮੁਲਾਕਾਤ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਕਰਵਾ ਦਿੱਤੀ ਜਾਵੇ ਜਿਹੜੇ ਕਿ ਪੈਸ਼ਨੇਟ ਨੇ ਸਾਈਕਲਿੰਗ ਨੂੰ ਲੈ ਕੇ ਤੇ ਅੱਜ ਅਸੀਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਉਹ ਨੇ ਜੀ ਕਰਨਦੀਪ ਮੋਂਗਾ ਜੀ ਜਿਹੜੇ ਕਿ ਪ੍ਰੋਫੈਸ਼ਨਲੀ ਤਾਂ ਇੰਜੀਨੀਅਰ ਨੇ ਪਰ ਉਹ ਅਲਟਰਾ ਸਾਈਕਲਿਸਟ ਤੇ ਅਲਟਰਾ ਰਨਰ ਨੇ ਆਪਣੇ ਪੈਸ਼ਨ ਤੋਂ ਕਿ ਉਹਨੂੰ ਪੈਸ਼ਨ ਹੈ ਕਿ ਬਹੁਤ ਸਾਰੀ ਸਾਈਕਲਿੰਗ ਕਰਨੀ ਹੈ ਤੇ ਉਹਨਾਂ ਦਾ ਪੈਸ਼ਨ ਕਿਸ ਤਰ੍ਹਾਂ ਬਣਿਆ ਇਹ ਕਹਾਣੀ ਅਸੀਂ ਉਹਨਾਂ ਦੀ ਜ਼ੁਬਾਨੀ ਹੀ ਜਾਣਾਂਗੇ ਤੇ ਆਓ ਜੀ ਪ੍ਰੋਗਰਾਮ ਦੇ ਵਿੱਚ ਕਰ ਲੈਂਦੇ ਹਾਂ ਜੀ ਉਹਨਾਂ ਦਾ ਸਵਾਗਤ ਹੈਲੋ
1: ਹੈਲੋ
0: ਹੈਲੋ
1: ਹੈਲੋ
0: ਹਾਂਜੀ ਕਰਨ ਸਰ ਗੁੱਡ ਮਾਰਨਿੰਗ
1: ਗੁੱਡ ਮਾਰਨਿੰਗ ਮੈਮ ਹਰ ਹਰ ਮਹਾਦੇਵ
0: ਹਰ ਹਰ ਮਹਾਦੇਵ ਸਰ ਕਿਵੇਂ ਹੋ ਠੀਕ ਠਾਕ ਹੋ
1: ਬਹੁਤ ਵਧੀਆ ਮੈਮ ਬਹੁਤ ਵਧੀਆ ਜੀ ਤੁਸੀਂ ਸੁਣਾਓ
0: ਬਹੁਤ ਵਧੀਆ ਕਰਨ ਸਰ
1: ਧੰਨਵਾਦ ਮੈਮ ਮੈਨੂੰ ਇੱਕ ਨਿੱਘਾ ਸੱਦਾ ਦੇਣ ਲਈ
0: ਆਪਣੇ ਜੀ ਜੀ ਜੀ ਤੇ ਜਿੱਦਾਂ ਤੁਸੀਂ ਸਾਈਕਲਿੰਗ ਕਰਦੇ ਹੋ ਤੇ ਅੱਜ ਤਾਂ ਫਿਰ ਵਿਸ਼ਵ ਸਾਈਕਲ ਦਿਵਸ ਹੈ ਤੇ ਮੈਨੂੰ ਲੱਗਦਾ ਤੁਸੀਂ ਅੱਜ ਵੀ ਸਾਈਕਲਿੰਗ ਕਰਕੇ ਆ ਰਹੇ ਹੋਵੋਗੇ
1: ਬਿਲਕੁਲ ਮੈਮ ਮੈਂ ਅੱਜ ਵੀ ਸਾਈਕਲਿੰਗ ਕਰਕੇ ਹੁਣੇ ਆਪਣਾ ਜੋਗਰ ਪਾਰਕ ਆ ਕੇ ਰੋਕਿਆ ਹੀ ਸੀਗਾ ਤੁਹਾਡੇ ਨਿੱਘੇ ਸੱਦੇ ਲਈ ਇਸ ਲਈ ਮੈਂ ਇੱਥੇ ਆ ਕੇ ਰੋਕਿਆ 50 ਕਿਲੋਮੀਟਰ ਸਾਈਕਲਿੰਗ ਕਰਨ ਤੋਂ ਬਾਅਦ
0: ਜੀ ਜੀ ਤੇ ਫਿਰ ਸਾਸੂ ਲੈ ਲਿਆ ਤੁਸੀਂ ਚੰਗੀ ਤਰ੍ਹਾਂ
1: ਬਿਲਕੁਲ ਜੀ ਬਿਲਕੁਲ ਸਾਸੂ ਲੈ ਲਿਆ ਜੀ ਚੰਗੀ
0: ਜੀ ਜੀ ਕਿਉਂਕਿ ਅੱਜ ਅਸੀਂ ਸਰੋਤਿਆਂ ਦੇ ਰੂਬਰੂ ਤੁਹਾਨੂੰ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਵੀ ਹੈ ਨਾ ਮੋਟੀਵੇਟ ਹੋਣ ਉਹ ਵੀ ਸਾਈਕਲਿੰਗ ਕਰਨ ਸਿਹਤਮੰਦ ਰਹਿਣ ਤੇ ਕਰਨਦੀਪ ਮੋਂਗਾ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਹ ਜਿਹੜਾ ਸਾਈਕਲਿੰਗ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀਗਾ
1: ਨਹੀਂ ਮੈਮ ਮੈਂ ਜ਼ਿੰਦਗੀ ਦੇ ਵਿੱਚ ਸਾਈਕਲਿੰਗ ਕਹਿ ਲਓ ਕਿ ਛੋਟੇ ਹੁੰਦੇ ਕਦੀ ਵੀ ਨਹੀਂ ਕੀਤੀ ਨਾ ਸਾਈਕਲਿੰਗ ਨਾ ਰਨਿੰਗ ਨਾ ਵਾਕ ਮੈਨੂੰ ਘਰ ਦੇ ਹੀ

0: ਕੇ ਆਉਂਦੇ ਸੀ, ਮੈਂ ਇਕਲੌਤਾ ਬੱਚਾ ਹੋਣ ਦੇ ਕਾਰਨ ਘਰਦੇ ਸਟਾਰਟਿੰਗ ਤੋਂ ਸਕੂਲ ਵੀ ਉਹੀ ਛੱਡ ਕੇ ਆਉਂਦੇ ਸੀ, ਉਹੀ ਲੈ ਕੇ ਆਉਂਦੇ ਸੀ। ਮੈਂ ਫਸਟ ਟਾਈਮ 2017 ਦੇ ਵਿੱਚ ਬਠਿੰਡਾ ਸਾਈਕਲਿੰਗ ਨੂੰ ਜੁਆਇਨ ਕੀਤਾ ਤੇ 2017 ਤੋਂ ਮੇਰਾ ਸਫ਼ਰ ਸਟਾਰਟ ਹੋਇਆ ਸਾਈਕਲਿੰਗ ਦਾ।
1: ਜੀ ਬਹੁਤ ਵਧੀਆ, ਬਹੁਤ ਵਧੀਆ। ਤੇ ਫਿਰ ਇਹ ਤੁਹਾਡਾ ਪੈਸ਼ਨ ਬਣ ਗਿਆ, ਤੁਸੀਂ ਲਗਾਤਾਰ ਸਾਈਕਲਿੰਗ।
0: ਬਿਲਕੁਲ ਜੀ ਬਿਲਕੁਲ, ਹੁਣ ਮੈਂ ਇੱਕ ਪੈਸ਼ਨੇਟ ਅਲਟਰਾ ਸਾਈਕਲਿਸਟ ਆ ਤੇ ਅਲਟਰਾ ਰਨਰ ਆ।
1: ਜੀ, ਤੇ ਅਲਟਰਾ ਸਾਈਕਲਿਸਟ ਅਲਟਰਾ ਰਨਰ ਕੀ ਚੀਜ਼ ਹੈ, ਇਹ ਸਾਡੇ ਸਰੋਤਿਆਂ ਨੂੰ ਪਲੀਜ਼ ਜਾਣਕਾਰੀ ਦਿਓ।
0: ਹਾਂਜੀ ਹਾਂਜੀ, ਮੈਮ ਅਲਟਰਾ ਸਾਈਕਲਿਸਟ ਅਲਟਰਾ ਰਨਰ ਦੇ ਵਿੱਚ ਜਿਹੜੇ ਲੰਬੇ ਰਸਤੇ ਦੇ ਜਿਹੜੇ ਆਪਣਾ ਕਿਲੋਮੀਟਰ ਦਾ ਆਪਾਂ ਦੌੜ ਕਰਦੇ ਹਾਂ ਉਸ ਦੇ ਵਿੱਚ ਆਪਣੇ ਜੀ ਮੇਰੇ ਜਦੋਂ ਮੈਂ 2017 ਦੇ ਵਿੱਚ ਸਾਈਕਲਿੰਗ ਜੁਆਇਨ ਕੀਤੀ ਹੈ ਬਠਿੰਡਾ ਸਾਈਕਲਿੰਗ ਗਰੁੱਪ ਦੇ, ਇੱਕ ਸੁਪਰ ਰੈਨੇਡੋਰ ਦਾ ਟਾਈਟਲ ਹੁੰਦਾ ਹੈਗਾ, ਫਰਾਂਸ ਤੋਂ ਚੱਲਦਾ ਹੈ। ਉਹਦੇ ਵਿੱਚ ਆਪਾਂ ਇੱਕ ਸਾਲ ਦੇ ਵਿੱਚ 200 ਕਿਲੋਮੀਟਰ, 300 ਕਿਲੋਮੀਟਰ, 400 ਕਿਲੋਮੀਟਰ ਤੇ 600 ਕਿਲੋਮੀਟਰ ਦੀ ਸਾਈਕਲ ਰਾਈਡ ਪੂਰੀ ਕਰਨੀ ਹੁੰਦੀ ਹੈ ਵਿਦ ਇਨ ਗਿਵਨ ਟਾਈਮ, ਜਿੰਨਾ ਟਾਈਮ ਦਿੱਤਾ ਹੁੰਦਾ ਉਹਨਾਂ ਨੇ। ਤਾਂ ਜਿਹੜੇ ਲੰਬੇ ਰੇਸ ਆਪਾਂ ਪੂਰੀ ਕਰਨ ਤੋਂ ਬਾਅਦ ਐਜ਼ ਆ ਅਲਟਰਾ ਸਾਈਕਲਿਸਟ ਵੱਜਦੇ ਹਾਂ, ਤੇ ਸੇਮ ਰਨਿੰਗ ਦੇ ਵਿੱਚ ਜਿਹੜੀ ਆਪਣੀ 21 ਕਿਲੋਮੀਟਰ ਦੀ ਦੌੜ ਹੁੰਦੀ ਹੈ ਉਹਨੂੰ ਆਪਾਂ ਹਾਫ ਮੈਰਾਥੋਨ ਕਹਿ ਦਿੰਦੇ ਹਾਂ, 42 ਕਿਲੋਮੀਟਰ ਦੀ ਦੌੜ ਹੁੰਦੀ ਹੈ ਉਹਨੂੰ ਆਪਾਂ ਮੈਰਾਥੋਨ ਕਹਿ ਦਿੰਦੇ ਹਾਂ, ਤੇ ਉਸ ਤੋਂ ਬਾਅਦ 42 ਕਿਲੋਮੀਟਰ ਤੋਂ ਵੱਧ ਜਿਹੜੀਆਂ ਦੌੜਾਂ ਕਰਦੇ ਹਾਂ ਆਪਾਂ ਉਹਦੇ ਵਿੱਚ ਅਲਟਰਾ ਰਨਰ ਦਾ ਖਿਤਾਬ ਹਾਸਿਲ ਹੁੰਦਾ ਹੈਗਾ। ਜਿਵੇਂ ਮੈਂ ਮੈਕਸੀਮ ਅਜੇ ਤੱਕ 103 ਕਿਲੋਮੀਟਰ ਦੀ ਦੌੜ ਕੀਤੀ ਵੀ ਹੈ ਜਿਹਦੇ ਵਿੱਚ ਮੈਂ ਦੂਸਰਾ ਸਥਾਨ ਹਾਸਿਲ ਕੀਤਾ ਸੀਗਾ।
1: ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਕਰਨ ਜੀ ਤੁਹਾਨੂੰ ਇਸ ਚੀਜ਼ ਦੀਆਂ। ਤੇ ਫਿਰ ਤੁਹਾਨੂੰ, ਫਿਰ ਉਹ ਕਹਿੰਦੇ ਨੇ ਜਿਵੇਂ ਮੀਡੀਆ ਵਾਲੇ ਪੁੱਛਦੇ ਹੁੰਦੇ ਵੀ ਤੁਹਾਨੂੰ ਕਿੱਦਾਂ ਲੱਗਿਆ ਵੀ ਜਦੋਂ ਤੁਸੀਂ ਇਹ ਖਿਤਾਬ ਹਾਸਲ ਕੀਤਾ?
0: ਬਹੁਤ ਖੁਸ਼ੀ ਹੋਈ ਜੀ। ਪਹਿਲਾਂ ਤਾਂ ਜਦੋਂ ਕਹਿ ਲਓ ਕਿ ਟਾਰਗੇਟ ਆਪਣਾ ਅਚੀਵ ਹੋ ਜਾਂਦਾ ਹੈਗਾ ਕਿ ਉਸ ਦੇ ਵਿੱਚ ਵੀ ਇੱਕ ਬੜੀ ਕਹਿ ਲਓ ਕਿ ਉਹ ਸੀਗਾ, ਜਦੋਂ 103 ਕਿਲੋਮੀਟਰ ਮੈਂ ਆਪਣਾ ਅਟੈਂਪਟ ਕਰ ਰਿਹਾ ਸੀਗਾ ਉਸ ਦਿਨ ਮੇਰੀ ਬੋਡੀ ਇੰਨੀ ਕੁ ਡਾਊਨ ਸੀਗੀ ਤੁਸੀਂ ਸੋਚ ਵੀ ਨਹੀਂ ਸਕਦੇ। ਤਾਂ ਮੇਰੀ ਆਪਣੇ ਦੋਸਤ ਨਾਲ ਗੱਲ ਹੁੰਦੀ ਹੈ ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ, ਮੈਨੂੰ ਉਹ ਕਹਿੰਦਾ ਕਿ ਆਪਣਾ ਈਵੈਂਟ ਖਰਾਬ ਕਰਨ ਦੀ ਬਜਾਏ, ਬੋਡੀ ਖਰਾਬ ਕਰਨ ਦੀ ਬਜਾਏ ਤੂੰ ਈਵੈਂਟ ਕੁਇਟ ਕਰ ਦੇ, ਤੇਰੀ ਇੰਨੀ ਤਬੀਅਤ ਖਰਾਬ ਹੈਗੀ ਤਾਂ ਤੂੰ ਰਹਿਣ ਦੇ ਈਵੈਂਟ ਸਟਾਰਟ ਕਰਨ ਨੂੰ। ਪਰ ਮੇਰਾ ਜਜ਼ਬਾ ਸੀ ਕਿ ਨਹੀਂ, ਮੈਂ ਹੁਣ ਗੁੜਗਾਓਂ ਸੀਗਾ ਉਹ ਈਵੈਂਟ, ਤਾਂ ਮੈਂ ਕਿਹਾ ਨਹੀਂ ਮੈਂ ਇੰਨੀ ਦੂਰ ਆਇਆ ਤੇ ਪਲੱਸ ਮੈਂ ਈਵੈਂਟ ਦਾ ਅਟੈਂਪਟ ਤਾਂ ਕਰੂੰਗਾ, ਕੋਈ ਨਹੀਂ ਫੇਲੀਅਰ ਹੁੰਦਾ ਆਪਾਂ ਦੇਖਾਂਗੇ। ਪਰ ਭੋਲੇ ਦੀ ਕਿਰਪਾ ਨਾਲ ਉਹਦੇ ਵਿੱਚ ਮੇਰਾ ਦੂਸਰਾ ਸਥਾਨ ਹਾਸਿਲ ਹੋਇਆ। ਲਗਾਤਾਰ ਕਹਿ ਲਓ ਕਿ 13 ਘੰਟੇ ਭੱਜ ਕੇ ਇੰਨੀ ਠੰਡ ਦੇ ਵਿੱਚ, ਰਾਤ ਨੂੰ 3 ਡਿਗਰੀ ਟੈਂਪਰੇਚਰ ਸੀਗਾ, ਪੂਰੀ ਰਾਤ ਭੱਜਣਾ ਸੀਗਾ ਤੇ ਉਹਦੇ ਵਿੱਚ ਪੂਰੀ ਰਾਤ ਭੱਜ ਕੇ ਮੈਂ ਦੂਸਰਾ ਸਥਾਨ ਹਾਸਿਲ ਕੀਤਾ।
1: ਜੀ ਬਹੁਤ ਵਧੀਆ, ਬਹੁਤ ਵਧੀਆ। ਤੇ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਰਹਿੰਦੀ ਹੈ ਸਾਈਕਲਿੰਗ ਕਰਨ ਤੋਂ ਬਾਅਦ, ਸਿਹਤ ਦੇ ਵਿੱਚ ਕੀ ਫਰਕ ਪਿਆ?
0: ਬਹੁਤ ਫਰਕ ਹੈ ਜੀ ਸਾਈਕਲਿੰਗ ਦਾ। ਇੱਕ ਤਾਂ ਆਪਣਾ ਸਿਹਤ ਵਾਸਤੇ ਤਾਂ ਬਹੁਤ ਵਧੀਆ ਹੈਗੀ ਹੈਗੀ ਹੈ, ਲੇਕਿਨ ਇੱਕ ਪੋਜ਼ਿਟਿਵ ਐਨਰਜੀ ਆਪਾਂ ਨੂੰ ਸਾਈਕਲਿੰਗ ਬਹੁਤ ਵਧੀਆ ਪੋਜ਼ਿਟਿਵ ਐਨਰਜੀ ਦਿੰਦੀ ਹੈਗੀ, ਦਿਮਾਗ ਨੂੰ ਸ਼ਾਂਤ ਰੱਖਦੀ ਹੈ ਹਰ ਟਾਈਮ ਤੇ, ਵਾਤਾਵਰਨ ਲਈ ਬਹੁਤ ਵਧੀਆ ਸਾਈਕਲਿੰਗ। ਅਗਰ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਰੋਜ਼ਮਰਾ ਦੇ ਕੰਮਾਂ ਦੇ ਵਿੱਚ ਅਗਰ 10-15% ਕੰਮ ਵੀ ਕਾਰਾਂ ਨੂੰ ਛੱਡ ਕੇ, ਸਕੂਟਰਾਂ ਨੂੰ ਛੱਡ ਕੇ ਸਾਈਕਲ ਤੇ ਉਤਰੇ ਆਈਏ, ਆਪਣਾ ਵਾਤਾਵਰਨ ਇੰਨਾ ਵਧੀਆ ਹੋ ਜਾਏਗਾ। ਇਹਦਾ ਸਭ ਤੋਂ ਵਧੀਆ ਐਗਜ਼ਾਮਪਲ ਆਪਣੇ ਪਿੱਛੇ ਕਰੋਨਾ ਟਾਈਮ ਦੇ ਵਿੱਚ ਆਪਣੇ ਨਿਕਲਿਆ ਹੈਗਾ ਕਿ ਕਰੋਨਾ ਟਾਈਮ ਦੇ ਵਿੱਚ ਇੱਕ ਮਜਬੂਰੀ ਦੇ ਵਿੱਚ ਆਪਾਂ ਨੂੰ ਗੱਡੀਆਂ ਤੇ ਸਭ ਕੁਛ ਰੋਕਣਾ ਪਿਆ, ਤੇ ਉਸ ਟਾਈਮ ਤੇ ਆਪਾਂ ਅਗਰ ਦੇਖੀਏ ਵਾਤਾਵਰਨ ਕਿੰਨਾ ਸ਼ਾਂਤ ਤੇ ਨੋਇਜ਼ ਫ੍ਰੀ, ਪੋਲਿਊਸ਼ਨ ਕਿੰਨਾ ਘੱਟ ਗਿਆ ਸੀਗਾ ਉਸ ਟਾਈਮ ਤੇ।
1: ਜੀ ਜੀ ਜੀ, ਤੇ ਬਿਲਕੁਲ ਹੈ ਨਾ, ਸਾਈਕਲਿੰਗ ਕਰਨ ਨਾਲ ਤੁਹਾਡੀ ਸਿਹਤ ਵੀ ਠੀਕ ਰਹੀ ਤੇ ਸਾਡੇ ਸਰੋਤਿਆਂ ਨੂੰ ਵੀ ਸੁਣ ਕੇ ਸ਼ਾਇਦ ਮੋਟੀਵੇਸ਼ਨ ਮਿਲੇਗੀ ਤੇ ਅੱਜ ਤੋਂ ਹੀ ਸਾਈਕਲ ਚੱਕ ਲੈਣਗੇ ਜਿਹੜੀ ਏਦਾਂ ਸਾਈਡ ਤੇ ਰੱਖੀ ਵੀ ਹੈ ਉਹਨਾਂ ਨੇ।
0: ਬਿਲਕੁਲ ਜੀ ਬਿਲਕੁਲ, ਬਹੁਤ ਜ਼ਰੂਰੀ ਹੈਗਾ। ਮੈਂ ਹੁਣ 3 ਵਾਰ ਤਾਂ ਸਾਲਾਸਰ ਦੇ ਦਰਸ਼ਨ ਬਠਿੰਡਾ ਤੋਂ ਸਾਈਕਲ ਤੇ ਜਾ ਕੇ ਕਰਿਆ ਆ, ਇੱਕ ਵਾਰ ਮੈਂ ਅੱਗੇ ਸਾਲਾਸਰ ਤੋਂ ਐਕਸਟੈਂਡ ਕਰਕੇ ਖਾਟੂ ਸ਼ਾਮ ਤੱਕ 1000 ਕਿਲੋਮੀਟਰ ਦੀ ਰਾਈਡ ਕਰਾਇਆ, ਤਾਂ 3 ਵਾਰ ਮੈਂ। ਤਾਂ ਲੋਕ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਗਰ ਸਾਈਕਲ ਨੂੰ ਅਡੈਪਟ ਕਰਦੇ ਆ, ਆਪਣੀ ਸਿਹਤ ਦੇ ਵਿੱਚ ਫਰਕ ਦੇਖਣਗੇ, ਵਾਤਾਵਰਨ ਦੇ ਵਿੱਚ ਤਾਂ ਫਰਕ ਪਏਗਾ ਹੀ ਪਏਗਾ। ਔਰ ਪਲੱਸ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਆਪਾਂ ਇੱਕ ਦੂਸਰੇ ਵੱਲ ਨਾ ਦੇਖੀਏ ਕਿ ਉਹ ਮੇਰੇ ਇਕੱਲੇ ਨਾਲ ਸਾਈਕਲ ਚਲਾਉਣ ਨਾਲ ਕੀ ਫਰਕ ਪਏਗਾ, ਤਾਂ ਇਹੋ ਜਿਹਾ ਕਦੀ ਨਹੀਂ ਹੁੰਦਾ। ਅਗਰ ਇੱਕ ਬੰਦਾ ਆਪਣੇ 'ਚ ਇੰਪਰੂਵਮੈਂਟ ਲੈ ਕੇ ਆਊਗਾ, ਉਹਦੇ ਨਾਲ ਵਾਤਾਵਰਨ 'ਤੇ ਇੰਨਾ ਫਰਕ ਪੈਣਾ ਹੈਗਾ, ਤਾਂ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਆਪਾਂ ਇੱਕ ਵਾਰੀ ਸਾਈਕਲ 'ਤੇ ਉੱਤਰ ਕੇ ਦੇਖੀਏ ਅਤੇ ਆਪਣੇ ਆਪ ਨੂੰ ਦੇਖਿਓ ਕਿੰਨਾ ਚੰਗਾ ਲੱਗਦਾ ਕਿ ਆਪਾਂ ਦੇਸ਼ ਵਾਸਤੇ, ਆਪਣੇ ਵਾਤਾਵਰਨ ਵਾਸਤੇ ਕੁਛ ਬਹੁਤ ਵਧੀਆ ਕਰ ਰਹੇ ਹਾਂ।
1: ਜੀ ਜੀ ਬਹੁਤ ਵਧੀਆ, ਪੋਲਿਊਸ਼ਨ ਵੀ ਘਟੇਗਾ ਤੇ ਸਿਹਤ ਵੀ ਸੋਹਣੀ ਹੋਏਗੀ, ਤੇ ਨਾਲ ਨਾਲ ਹੈ ਨਾ ਜਿਵੇਂ ਪੈਟਰੋਲ ਬਹੁਤ ਮਹਿੰਗਾ ਹੋਈ ਜਾਂਦਾ ਤਾਂ ਉਹਦਾ ਵੀ ਖਰਚਾ ਬਚੇਗਾ।
0: ਉਹ ਵੀ ਖਰਚਾ ਬਚੇਗਾ, ਬਿਲਕੁਲ ਜੀ ਬਿਲਕੁਲ।
1: ਹਾਂ, ਤੇ ਮੈਨੂੰ ਕਰਨ ਜੀ ਤੁਸੀਂ ਦੱਸੋ, ਤੁਸੀਂ ਬਹੁਤ ਸਾਰੇ ਰਿਕਾਰਡਸ ਹੈ ਨਾ ਤੋੜੇ ਆ, ਬਹੁਤ ਸਾਰੇ ਰਿਕਾਰਡ ਪੂਰੇ ਕੀਤੇ, ਤੇ ਸਾਡੇ ਸਰੋਤਿਆਂ ਨੂੰ ਉਸ ਚੀਜ਼ ਦੀ ਵੀ ਜਾਣਕਾਰੀ ਦਿਓ।
0: ਮੈਂ ਲੇਟੈਸਟ ਇੱਕ LRM ਦਾ ਖਿਤਾਬ ਹੁੰਦਾ ਹੈਗਾ ਜੋ ਫਰਾਂਸ ਤੋਂ ਚੱਲਦਾ, ਉਹਦੇ ਵਿੱਚ ਆਪਾਂ 1200 ਕਿਲੋਮੀਟਰ ਸਾਈਕਲਿੰਗ ਕਰਨੀ ਹੁੰਦੀ ਹੈ 90 ਘੰਟਿਆਂ ਦੇ ਵਿੱਚ।
1: ਜੀ,
0: ਪਟਿਆਲਾ ਤੋਂ ਸਟਾਰਟ ਹੋਈ ਸੀ ਸਾਡੀ, ਸਾਰਾ ਹਿਲੀ ਏਰੀਆ ਉਧਰੋਂ ਦੀ ਨਾਹਨ ਤੇ ਪੌਂਟਾ ਸਾਹਿਬ ਉਹ ਸਾਰਾ ਏਰੀਆ ਕਰਕੇ ਇਧਰੋਂ ਦੀ ਕਸੌਲੀ, ਕਸੌਲੀ ਤੋਂ ਵਾਪਿਸ ਆ ਕੇ ਆਪਣਾ ਆਨੰਦਪੁਰ ਸਾਹਿਬ, ਊਨਾ, ਊਨਾ ਤੋਂ ਵਾਪਿਸ ਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ, ਆਪਣਾ ਜਲੰਧਰ, ਪਟਿਆਲਾ ਵਾਪਿਸ ਆਉਣਾ ਸੀਗਾ। ਤੇ ਉਹਦੇ ਵਿੱਚ ਕਹਿ ਲਓ ਕਿ 80 ਘੰਟੇ ਲਗਾਤਾਰ ਮੈਂ ਸਾਈਕਲਿੰਗ ਕਰਦੇ ਨੂੰ ਹੋ ਗਿਆ ਸੀ ਮੈਨੂੰ। ਤੇ ਸੁਬਹਾ 9 ਵਜੇ ਦੇ ਕਰੀਬ, 9-10 ਵਜੇ ਮੈਂ ਬ੍ਰੇਕਫਾਸਟ ਕਰਕੇ ਜਲੰਧਰ ਤੋਂ ਚੱਲਿਆਂਗਾ। ਫਗਵਾੜਾ ਕੋਲੇ ਕਿਸੇ ਨੇ, ਉਹਨਾਂ ਨੇ ਪਿੱਛੋਂ ਲਿਆ ਕੇ, ਉਹ ਆਪਣੇ ਗੱਲਾਂ ਦੇ ਵਿੱਚ ਇੰਨੇ ਮਗਨ ਸੀਗੇ, ਉਹਨਾਂ ਦਾ ਕੋਈ ਧਿਆਨ ਨਹੀਂ ਸੀਗਾ ਮੈਂ ਆਪਣੀ ਵਾਈਟ ਲਾਈਨ ਤੋਂ ਇਧਰ ਆ ਸੀਗਾ। ਤੇ ਉਹਨਾਂ ਨੇ ਪਿੱਛੋਂ ਲਿਆ ਕੇ ਤੇ ਫਿਰ ਉੱਪਰ ਮਾਰਿਆ, ਤੇ ਮੇਰਾ ਸਾਈਕਲ ਤਾਂ ਬਿਲਕੁਲ ਖਤਮ ਹੋ ਗਿਆ ਸੀਗਾ। ਤਾਂ ਉਸ ਟਾਈਮ 10 ਤੋਂ 15 ਮਿੰਟ ਤਾਂ ਮੈਨੂੰ ਕੁਛ ਨੀ ਦਿਖਿਆ, ਇੰਨਾ ਗੰਦਾ ਹਿੱਟ ਮਾਰਿਆ ਉਹਨਾਂ ਨੇ, ਬਿਲਕੁਲ ਆਈਜ਼ ਬਿਲਕੁਲ ਬਲਰਡ ਹੋ ਗਈਆਂ ਸੀਗੀਆਂ ਤੇ ਸਾਈਕਲ ਖਤਮ ਹੋ ਚੁੱਕਿਆ ਸੀ। ਪਰ ਮੇਰਾ ਉਸ ਟਾਈਮ ਤੇ ਇੱਕ ਵਾਰੀ ਬਿਲਕੁਲ ਮੈਨੂੰ ਆਇਆ ਸੀ ਰਾਈਡ ਖਤਮ, ਲੇਕਿਨ ਉਹੀ ਹੈ ਫਿਰ ਸ਼ਿਵ ਭੋਲੇ ਦੀ ਕਿਰਪਾ ਮੇਰੇ ਬਾਬੇ ਦੀ। ਤਾਂ ਫਿਰ ਮੈਂ 15-20 ਮਿੰਟ, ਅੱਧਾ ਘੰਟਾ ਆਪਣੇ ਆਪ ਨੂੰ ਬਾਡੀ ਨੂੰ ਨੋਰਮਲ ਕੀਤਾ, ਫਿਰ ਸਾਈਕਲ ਦੇਖਿਆ, ਸਾਈਕਲ ਚੱਲਣ ਦੀ ਹਾਲਤ ਨਹੀਂ ਸੀਗਾ। ਤਾਂ ਫਿਰ ਮੈਂ ਸੋਚਿਆ ਕਿ ਮੇਰੇ ਉਸ ਟਾਈਮ ਤੇ ਮੇਰੇ 1030 ਕਿਲੋਮੀਟਰ ਹੋ ਚੁੱਕੇ ਸੀ, 170 ਕਿਲੋਮੀਟਰ ਹਜੇ ਹੋਰ ਪਏ ਸੀ, ਆਲਮੋਸਟ 10 ਘੰਟੇ ਸਾਈਕਲ ਹੋਰ ਚਲਾਉਣਾ ਸੀਗਾ। ਬੈਕ ਤੇ ਇੰਨੀ ਕੁ ਗੰਦੀ ਸੱਟ ਵੱਜੀ ਵੀ ਸੀਗੀ, ਬੈਕ ਬਹੁਤ ਜ਼ਿਆਦਾ ਤੰਗ ਖਾ ਜੀ ਇਹਦੇ। ਪਰ ਮੈਂ ਫਿਰ ਉੱਥੇ ਫੋਨ ਕੀਤਾ ਔਰਗਨਾਈਜ਼ਰ ਨੂੰ, ਉਹ ਆ ਗਏ, ਔਰਗਨਾਈਜ਼ਰ ਦੇਖਿਆ ਕਿ ਸਾਈਕਲ ਦੀ ਤਾਂ ਕੰਡੀਸ਼ਨ ਹੈ ਨਹੀਂ ਕਹਿੰਦੇ ਚੱਲਣ ਵਾਲੀ। ਤਾਂ ਫਿਰ ਮੈਂ ਕਿਸੇ ਨੂੰ ਫੋਨ ਕਰਕੇ, ਫਗਵਾੜਾ ਤੋਂ ਕੋਈ ਇੰਡਸਟਰੀ ਸੀਗੇ ਸਰ ਨੇ, ਉਹਨਾਂ ਨੇ ਕਹਿੰਦੇ ਮੇਰਾ ਸਾਈਕਲ ਲੈ ਜਾ ਤੂੰ ਆ ਕੇ। ਤੇ ਮੈਂ ਆਪਣਾ ਸਾਈਕਲ ਉਹਨਾਂ ਦੇ ਘਰੇ ਖੜਾ ਕੀਤਾ, ਉਹਨਾਂ ਦਾ ਸਾਈਕਲ ਲੈਤਾ। ਫਿਰ ਉਹੀ ਫਿਰ ਭੋਲੇ ਦੀ ਕਿਰਪਾ, ਉਹਨਾਂ ਦੀ ਵਾਈਫ ਸੀ ਜੋ ਉਹ ਡਾਕਟਰ ਸੀਗੇ, ਉਹਨਾਂ ਨੇ ਆਪਣੇ ਸਰ ਨੇ ਆਪਣੇ ਵਾਈਫ ਨੂੰ ਕਿਹਾ ਕਿ ਆਏ ਇਹਨੇ 1200 ਕਿਲੋਮੀਟਰ ਸਾਈਕਲਿੰਗ ਕਰ ਰਿਹਾ ਹੈ ਤੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਬਹੁਤ ਗੰਦੇ ਵਾਲਾ, ਤੇ ਇਹਨੂੰ ਕੋਈ ਮੈਡੀਸਨ ਦੇ ਕਿ ਇਹਨੇ ਹਜੇ 170 ਕਿਲੋਮੀਟਰ ਹੋਰ ਚਲਾਉਣਾ ਹੈ। ਕਿ ਮੈਂ ਤਾਂ ਇਹਨੂੰ ਕਹਿ ਰਿਹਾ ਕਿ ਰਹਿਣ ਦੇ, ਪਰ ਇਹ ਕਹਿੰਦਾ ਨਹੀਂ ਮੈਂ ਆਪਣਾ LRM ਦਾ ਖਿਤਾਬ ਹਾਸਿਲ ਕਰਨਾ ਹੀ ਕਰਨਾ। ਤਾਂ ਫਿਰ ਮੈਮ ਨੇ ਮੈਨੂੰ 2 ਟੈਬਲੇਟਸ ਦਿੱਤੀਆਂ, ਤੇ ਉਹ 2 ਟੈਬਲੇਟਸ ਲੈ ਕੇ ਪਹਿਲਾ ਘੰਟਾ ਡੇਢ ਘੰਟਾ ਤਾਂ ਬਹੁਤ ਹੀ ਅੱਛਾ, ਮਤਲਬ ਕਹਿ ਲਓ ਇੱਕ ਤਾਂ ਸਾਰੇ ਅੱਗੇ ਨਿਕਲ ਗਏ ਸੀ, ਮੈਨੂੰ ਟੈਨਸ਼ਨ ਸੀ ਕਿ 10 ਘੰਟਿਆਂ 'ਚ ਜੇ ਮੈਂ 170 ਕਿਲੋਮੀਟਰ ਪਲੱਸ ਕਰਨੇ ਸੀਗੇ ਤਾਂ ਮੈਂ ਬਹੁਤ ਤੇਜ਼ ਸਾਈਕਲ ਚਲਾਇਆ। ਫਿਰ ਉਹੀ ਗੱਲ, ਉਦੋਂ ਬਾਅਦ ਮੈਡੀਸਨ ਦਾ ਜੋ ਨਸ਼ਾ ਸੀ ਉਹਨੇ ਨਸ਼ੇ ਨੇ ਘੇਰ ਲਿਆ। ਉਸ ਤੋਂ ਬਾਅਦ 1.5-2 ਘੰਟੇ ਮੈਂ ਇੰਨੀ ਗੰਦੀ ਨੀਂਦ ਆਈ ਨਾ, ਤਾਂ ਮੈਨੂੰ ਕੁਛ ਨਹੀਂ ਪਤਾ ਉਸ ਟਾਈਮ ਤੇ। ਮੈਂ ਬਹੁਤ ਟਰਾਈ ਕੀਤੀ ਪਾਣੀ ਪੂਣੀ ਮੱਤ ਕੇ ਕਿ ਮੈਂ ਸਾਈਕਲ ਚਲਾ ਲਾਂ, ਪਰ ਨਹੀਂ ਚੱਲ ਰਿਹਾ ਸੀਗਾ। ਫਿਰ ਮੈਨੂੰ ਸਾਈਡ ਦੇ ਪੈਟਰੋਲ ਪੰਪ ਤੇ ਰੁਕ ਕੇ ਤੇ ਮੈਂ ਆਪਣੇ ਸਾਈਕਲ ਨੂੰ ਆਪਣੀ ਗੋਦੀ ਵਿੱਚ ਲੈਤਾ, ਕਿਉਂਕਿ ਸਾਈਕਲ ਵੀ ਬਗਾਨਾ ਸੀ, ਇਹ ਸੀਗਾ ਕੋਈ ਸਾਈਕਲ ਨਾ ਲੈ ਜੇ। ਤਾਂ ਸਾਈਕਲ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਮੈਂ ਸਿਰ ਸੁੱਟ ਕੇ ਉਹਦੀ, ਤੇ ਮੈਂ ਸੋ ਗਿਆ 1.5-2 ਘੰਟੇ, ਮੈਨੂੰ ਕੁਛ ਨੀ ਪਤਾ ਗਾ। ਉੱਠਣ ਤੋਂ ਬਾਅਦ ਫਿਰ ਉਹੀ ਫਿਰ ਕਸ਼ਮਾਕਸ਼ ਕੀ, ਸ਼ਾਮ ਦੇ 7 ਵਜੇ ਤੱਕ ਮੈਂ ਪਟਿਆਲੇ ਪਹੁੰਚਣਾ ਸੀਗਾ, ਤੇ ਹਜੇ ਉੱਥੋਂ ਦੀ ਮੈਨੂੰ ਪਿਆ ਸੀ ਆਲਮੋਸਟ 100 ਕਿਲੋਮੀਟਰ, 110-120 ਕਿਲੋਮੀਟਰ। ਫਿਰ ਮੈਂ ਉੱਠ ਕੇ, ਤਾਂ ਇਹ ਕੀ ਹੁੰਦਾ ਗਾ ਕਿ ਫਰਾਂਸ ਵਾਲਿਆਂ ਨੇ ਰਾਈਡ ਇਸ ਤਰੀਕੇ ਡਿਜ਼ਾਇਨ ਕੀਤੀ ਵੀ ਅਗਰ ਕੋਈ ਮਿਸਹੈਪਨਿੰਗ ਹੁੰਦੀ ਹੈ ਆਪਣੇ ਨਾਲ, ਅਗਰ ਕੋਈ ਐਕਸੀਡੈਂਟ ਹੁੰਦਾ ਜਾਂ ਕੁਛ ਹੈ, ਤਾਂ ਮੇਰਾ ਜਿਵੇਂ ਐਕਸੀਡੈਂਟ ਦੇ ਵਿੱਚ 3 ਘੰਟੇ ਖਰਾਬ ਹੋ ਗਏ ਸੀਗੇ, ਤਾਂ ਉਹਨਾਂ ਨੇ ਰੱਖਿਆ ਹੋਇਆ ਕਿ ਜਿੰਨਾ ਟਾਈਮ ਵੀ ਐਕਸੀਡੈਂਟ ਦੇ ਵਿੱਚ ਖਰਾਬ ਹੋ ਜਾਏਗਾ ਉਹਨਾਂ ਟਾਈਮ ਐਕਸਟੈਂਡ ਕੀਤਾ ਜਾਵੇਗਾ, ਕਿ 90 ਘੰਟੇ ਸੀ ਜਾਂ ਰਾਈਡ ਦਾ 93 ਘੰਟੇ ਦੀ ਹੋ ਜਾਏਗੀ ਮੇਰੇ ਵਾਸਤੇ ਕਿ ਜਿਹਦਾ ਐਕਸੀਡੈਂਟ ਹੋਇਆ ਸੀ। ਪਰ ਕਹਿ ਲਓ ਕਿ ਮੈਂ ਜਿੰਨਾ ਕੁ ਮੇਰੇ ਜ਼ੋਰ ਸੀਗਾ ਮੈਂ ਲਗਾ ਕੇ, ਪਰ ਮੈਂ ਉਹ ਰਾਈਡ ਐਂਡ ਤੇ 87 ਘੰਟਿਆਂ ਦੇ ਵਿੱਚ ਪੂਰੀ ਕਰਕੇ ਆਪਣਾ LRM ਦਾ ਟਾਈਟਲ ਹਾਸਿਲ ਕੀਤਾ।
1: ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਤੁਸੀਂ ਹੈ ਨਾ ਐਕਸੀਡੈਂਟ ਤੋਂ ਬਾਅਦ ਵੀ ਤੁਸੀਂ ਆਪਣਾ ਮਨੋਬਲ ਨਹੀਂ ਛੱਡਿਆ, ਹਿੰਮਤ ਨਹੀਂ ਛੱਡੀ ਤੇ ਆਪਣਾ ਪੈਸ਼ਨ ਪੂਰਾ ਕਰਕੇ ਛੱਡਿਆ।
0: ਬਿਲਕੁਲ ਜੀ ਬਿਲਕੁਲ, ਕਹਿ ਲਓ ਕਿ ਭਗਵਾਨ ਨੇ ਆਪਣਾ ਦਿਮਾਗ ਜਿਹੜਾ ਇੰਨਾ ਕੁ ਸਟਰੋਂਗ ਦਿੱਤਾ ਹੈ ਕਿ ਆਪਾਂ ਇਹਨੂੰ ਜੋ ਕਮਾਂਡ ਦੇਵਾਂਗੇ ਕਰਨ ਨੂੰ ਰਾਜ਼ੀ ਹੈ, ਬਸ ਆਪਣੀ ਕਮਾਂਡ ਹੀ ਸਟਰੋਂਗ ਹੋਣੀ ਚਾਹੀਦੀ ਹੈ।
1: ਜੀ ਜੀ ਜੀ, ਬਹੁਤ ਵਧੀਆ। ਤੇ ਕਰਨ ਜੀ, ਕਿੰਨਾ ਟਾਈਮ ਦਿੰਦੇ ਹੋ ਹਰ ਰੋਜ਼ ਸਾਈਕਲਿੰਗ ਨੂੰ ਤੁਸੀਂ?
0: ਹੈਗਾ ਮੈਮ ਫਿਟਨੈਸ ਵਿੱਚ 3-4 ਘੰਟੇ ਰੋਜ਼ ਦੇ ਦੇਣੇ ਪੈਂਦੇ ਆ ਜੀ, ਅਗਰ ਅੱਗੇ ਟਾਰਗੇਟਸ ਅਚੀਵ ਕਰਨੇ ਆ ਮੇਰੇ। ਐਕਚੁਲੀ ਅੱਗੇ ਹੁਣ ਨੈਕਸਟ ਮੰਥ ਹੈਗਾ ਵਰਲਡ ਦੀ ਟਫੈਸਟ ਮੈਰਾਥੋਨ ਹੈ ਲੇਹ ਲਦਾਖ, ਜਿੱਥੇ ਜਾ ਕੇ ਕਹਿੰਦੇ ਆ ਸਾਹ ਆਉਣਾ ਵੀ ਮੁਸ਼ਕਿਲ। ਉੱਥੇ ਮੈਂ ਲਾਸਟ ਈਅਰ 72 ਕਿਲੋਮੀਟਰ ਭੱਜ ਕੇ ਐਲੀਜੀਬਿਲਟੀ ਬਣਾਈ ਸੀ, ਇਸ ਵਾਰ ਮੇਰੇ 122 ਕਿਲੋਮੀਟਰ ਵਰਲਡ ਦੀ ਟਫੈਸਟ ਤੇ ਲੋਂਗੈਸਟ ਰਨ ਆ ਉੱਥੇ 122 ਕਿਲੋਮੀਟਰ, ਉਹਦੇ ਲਈ ਮੈਂ ਤਿਆਰੀ ਕਰ ਰਿਹਾ ਹੈਗਾ ਹੁਣ, ਅਟੈਂਪਟ ਕਰਨਾ ਮੈਂ ਸਪਟੰਬਰ ਦੇ ਵਿੱਚ
1: ਜੀ। ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਕਿ ਤੁਸੀਂ ਉਹ ਵੀ ਜਿਹੜਾ ਰਿਕਾਰਡ ਹੈ ਉਹ ਤੋੜ ਦਿਓ, ਹੈ ਨਾ, ਆਪਣੇ ਜਿਹੜੇ ਵੀ ਟੀਚੇ ਆ ਉਹ ਤੁਸੀਂ ਹਾਸਲ ਕਰੋ। ਤੇ ਕਰਨਦੀਪ ਜੀ, ਹੋਰ ਕੀ ਕੀ ਸ਼ੌਂਕ ਨੇ ਤੁਹਾਡੇ ਇਸ ਤੋਂ ਇਲਾਵਾ? ਕਿ ਇਹੀ ਪੈਸ਼ਨ ਹੈ?
0: ਹਾਂਜੀ ਹਾਂਜੀ
1: ਜੀ,
0: ਮੈਂ ਕਹਿ ਲਓ ਕਿ ਅਲਟਰਾ ਸਾਈਕਲਿਸਟ ਤੋਂ ਅਲਟਰਾ ਰਨਰ ਦੇ ਵਿੱਚ ਕਨਵਰਟ ਹੋ ਗਿਆ, ਅਲਟਰਾ ਰਨਰ ਤੋਂ ਵਿੱਚ ਬਾਈਕਰ ਦੇ ਵਿੱਚ ਕਨਵਰਟ ਹੋ ਗਿਆ। ਹੁਣ ਮੈਂ ਲਾਸਟ ਮਹੀਨੇ ਹੀ ਮੇਰੀ ਰਨਿੰਗ ਸੀਗੀ ਲੋਨਾਵਾਲਾ, ਤਾਂ ਬਠਿੰਡਾ ਤੋਂ ਮੈਂ ਲੋਨਾਵਾਲਾ ਬਾਈਕ ਤੇ ਜਾ ਕੇ 4900 ਕਿਲੋਮੀਟਰ ਬਾਈਕ ਤੇ ਸੋਲੋ ਰਾਈਡ ਮਾਰ ਕੇ ਨਾਲੇ ਆਪਣੀ ਰਨਿੰਗ ਕਰਕੇ ਆਇਆ ਤੇ ਨਾਲੇ ਮੈਂ ਬਾਈਕ ਇੰਜੋਏ ਕਰਕੇ ਆਇਆ
1: ਜੀ। ਤੇ ਇੱਕ
0: ਨਾਲ ਨਾਲ ਮੈਂ ਇੱਕ ਟਰੈਕਰ ਹੈ।
1: ਵਾਹ ਜੀ ਵਾਹ। ਤੇ ਇੱਕ

0: ਇੱਥੇ ਕਿ ਜੇ ਅਸੀਂ ਲਗਾਤਾਰ ਸੜਕ ਤੇ ਦੌੜਦੇ ਹਾਂ ਤੇ ਸਾਡੇ ਘੁਟਨਿਆਂ ਦੇ ਵਿੱਚ ਪ੍ਰੋਬਲਮ ਵੀ ਆ ਜਾਂਦੀ ਹੈ, ਕੀ ਤੁਹਾਡੇ ਨਾਲ ਕਦੇ ਏਦਾਂ ਦੀ ਕੋਈ ਦਿੱਕਤ ਆਈ?
1: ਨਹੀਂ ਮੈਮ, ਇਹੋ ਜਿਹਾ ਕੁਛ ਨਹੀਂ, ਲੇਕਿਨ ਇਹ ਜ਼ਰੂਰ ਹੈਗਾ ਕਿ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖ ਕੇ ਚੱਲਣਾ ਚਾਹੀਦਾ ਹੈਗਾ ਕਿ ਸ਼ੂਜ਼ ਬਹੁਤ ਇਸ ਮੈਟਰ ਕਰਦੇ ਆ ਰਨਿੰਗ ਦੇ ਵਿੱਚ, ਔਰ ਪਲੱਸ ਸਟ੍ਰੈਚਿੰਗ ਕਿ ਆਪਾਂ ਜਦੋਂ ਕਹਿ ਲਓ ਠੰਡੇ ਸਰੀਰ ਦੇ ਵਿੱਚ ਭੱਜਣਾ ਸ਼ੁਰੂ ਕਰ ਦਿੰਦੇ ਹਾਂ ਉਹਦੇ ਵਿੱਚ ਪ੍ਰੋਬਲਮ ਆਉਂਦੀਆਂ ਹੀ ਆਉਂਦੀਆਂ, ਜਦੋਂ ਪ੍ਰੋਪਰ ਬੋਡੀ ਸਟ੍ਰੈਚ ਕਰਕੇ ਉਦੋਂ ਬਾਅਦ ਭੱਜਦੇ ਹਾਂ ਤਾਂ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਜੀ। ਇਹ ਇੱਕ ਗਲਤ ਪਰਸੈਪਸ਼ਨ ਬਣਾਈ ਗਈ ਹੈ ਕਿ ਹਾਂ ਨੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਫਿਰ ਉਹੀ ਗੱਲ ਆ ਕਿ ਬੰਦੇ ਦਾ ਇਨਸਾਨ ਦੀ ਜੋ ਬੋਡੀ ਹੈ ਦਿਮਾਗ ਹੈ ਰੱਬ ਨੇ ਇਸ ਤਰੀਕੇ ਦਾ ਡਿਜ਼ਾਇਨ ਉਹਨੂੰ ਚਲਾ ਲਾਂਗੇ ਉਵੇਂ ਰੈਡੀ ਹੈ ਚੱਲਣ ਨੂੰ, ਲੇਕਿਨ ਆਪਾਂ ਨੂੰ ਚਲਾਉਣ ਵਾਲਾ ਚਾਹੀਦਾ। ਤਾਂ ਆਪਾਂ ਕਹਿ ਦਿੰਦੇ ਹਾਂ ਕਿ ਘੁਟਨੇ ਵਿੱਚ ਪ੍ਰੋਬਲਮ ਆ ਜਾਏਗੀ, ਹਾਰਟ ਸਰਫੇਸ 'ਤੇ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ।
0: ਜੀ ਜੀ, ਤੇ ਵੈਸੇ ਮੈਂ ਪੁੱਛਣਾ ਤਾਂ ਨਹੀਂ ਚਾਹੀਦਾ ਕਰਨ ਜੀ, ਤੁਹਾਡੀ ਉਮਰ ਪੁੱਛ ਸਕਦੀ ਹਾਂ ਮੈਂ?
1: ਮੈਂ 41 ਦਾ ਜੀ, 42 ਲੱਗਣ ਵਾਲਾ ਮੈਂ ਆਲਮੋਸਟ
0: ਜੀ ਜੀ। ਅਕਸਰ ਕਹਿੰਦੇ ਆ ਨਾ, ਹਾਂ ਅਕਸਰ ਕਹਿੰਦੇ ਆ 30 ਜੀ ਜੀ
1: ਹਾਂਜੀ,
0: ਮੈਂ ਕਿਹਾ ਅਕਸਰ ਕਹਿੰਦੇ ਹੀ ਆ ਵੀ 30 ਜਾਂ 35 ਤੋਂ ਬਾਅਦ ਹੈ ਨਾ ਸਾਡੇ ਥੋੜੇ ਜੇ ਬੋਡੀ ਦੇ ਵਿੱਚ ਕਮਜ਼ੋਰੀ ਆਉਣ ਲੱਗ ਜਾਂਦੀ ਹੈ, ਸਾਡੇ ਘੁਟਨੇ ਵਗੈਰਾ ਹੈ ਨਾ ਦੁਖਣ ਲੱਗ ਜਾਂਦੇ ਆ, ਪਰ ਮੈਨੂੰ ਲੱਗਦਾ ਕਿ ਤੁਸੀਂ ਜਿਹੜੀ ਇਹ ਮਿਹਨਤ ਲਗਾਤਾਰ ਕਰ ਰਹੇ ਹੋ ਤੇ ਤੁਹਾਨੂੰ ਕਦੇ ਪ੍ਰੋਬਲਮ ਆਉਣ ਨਹੀਂ ਵਾਲੀ।
1: ਨਹੀਂ ਨਹੀਂ ਜੀ, ਬਾਕੀ ਤਾਂ ਉਹ ਭੋਲੇ ਬਾਬਾ ਉੱਤੇ ਬੈਠਾ ਸਾਡਾ, ਉਹੀ ਦੱਸੂਗਾ, ਲੇਕਿਨ ਆਪਣੇ ਵੱਲੋਂ ਟਰਾਈ ਹੈ ਕਿ ਮੈਂ ਹੁਣ ਤੱਕ ਟੋਟਲ ਅਗਰ ਮੈਂ ਗੱਲ ਔਨ ਰਿਕਾਰਡ 68,000 ਕਿਲੋਮੀਟਰ ਸਾਈਕਲ ਚਲਾ ਚੁੱਕਿਆ, 18,000 ਕਿਲੋਮੀਟਰ ਸਾਈਕਲਿੰਗ ਰਨਿੰਗ ਕਰ ਚੁੱਕਿਆ, ਤਾਂ ਹਜੇ ਤੱਕ ਤਾਂ ਚੱਲ ਰਿਹਾ ਸਫ਼ਰ, ਦੇਖੋ ਕਿੱਥੇ ਤੱਕ ਚੱਲਦਾ ਰਹਿਣਾ।
0: ਨਹੀਂ, ਤੁਹਾਡਾ ਸਫ਼ਰ ਹਮੇਸ਼ਾ ਜਾਰੀ ਰਹੇ। ਤੇ ਮੈਨੂੰ ਦੱਸੋ ਕਿ ਖੁਰਾਕ ਦੇ ਵਿੱਚ ਕੀ ਧਿਆਨ ਰੱਖਦੇ ਹੋ ਫਿਰ ਜੇ ਇੰਨੀ ਮਿਹਨਤ ਕਰਦੇ ਹੋ ਤਾਂ?
1: ਖੁਰਾਕ ਦੇ ਵਿੱਚ ਪ੍ਰੋਟੀਨ ਡਾਇਟ ਹੈ ਜੀ, ਆਪਾਂ ਨੂੰ ਜ਼ਿਆਦਾ ਪ੍ਰੋਟੀਨ ਡਾਇਟ, ਫਾਈਬਰ ਤਾਂ ਬੜਾ, ਲੇਕਿਨ ਇੱਕ ਬੜੇ ਹਿਸਾਬ ਨਾਲ ਲੈਣੀ ਪੈਂਦੀ ਹੈ ਕਿ ਡਾਇਟ। ਇਹ ਨਹੀਂ ਹੈਗਾ ਕਿ ਮੈਂ ਅਗਰ ਗੱਲ ਕਰਾਂ, ਆਪਾਂ ਨੂੰ ਛੋਟੇ ਹੁੰਦੇ ਤੁਸੀਂ ਖਾਂਦੇ ਸੀਗੇ ਰੋਟੀ ਖਾਓ ਰੋਟੀ ਦੇ ਵਿੱਚ ਦੇ ਵਿੱਚ, ਮੈਂ ਹੁਣ ਆਪਣੀ ਗੱਲ ਕਰਾਂ, ਮੈਂ ਬਹੁਤ ਘੱਟ ਕਦੀ ਹਫ਼ਤੇ ਬਾਅਦ ਰੋਟੀ ਖਾਂਦਾ, ਕਦੀ 10 ਦਿਨਾਂ ਬਾਅਦ ਖਾਂਦਾ ਹੈ, ਤਾਂ ਇਹੋ ਜਿਹਾ ਕੁਛ ਨਹੀਂ ਹੈਗਾ, ਲੇਕਿਨ ਪ੍ਰੋਟੀਨ ਡਾਇਟ ਦੇ ਵਿੱਚ ਜ਼ਿਆਦਾ ਧਿਆਨ ਦੇਣਾ ਪੈਂਦਾ ਹੈਗਾ ਕਿ ਨੋਰਮਲ ਜਿਹੜੇ ਆਪਣੀ ਪੁਰਾਣੀਆਂ ਖੁਰਾਕਾਂ ਸੀਗੀਆਂ ਤਲੀਆ ਸੇਵੀਆਂ ਇਹਨਾਂ ਚੀਜ਼ਾਂ ਨੂੰ ਆਪਾਂ ਅਡੋਪਟ ਕਰਾਂਗੇ ਵਾਪਿਸ, ਕਹਿ ਲਓ ਕਿ ਸਿਹਤਮੰਦ ਹੋਵਾਂਗੇ ਕਿ ਰਾਦਰ ਦੈਨ ਕਿ ਬਾਹਰਲੇ ਜੰਕ ਫੂਡਸ ਨੂੰ ਅਵੋਇਡ ਕਰੀਏ ਆਪਾਂ।
0: ਜੀ ਜੀ, ਬਹੁਤ ਵਧੀਆ ਬਹੁਤ ਵਧੀਆ। ਤੇ ਚਲੋ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਤੇ ਕੋਈ ਚੀਜ਼ ਇੱਦਾਂ ਦੀ ਕੋਈ ਮੈਂ ਤੁਹਾਡੇ ਤੋਂ ਪੁੱਛਣੀ ਭੁੱਲ ਗਈ ਹੋਵਾਂ, ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਜਾਣਕਾਰੀ ਦੇਣਾ ਚਾਹੋਗੇ ਸਾਈਕਲਿੰਗ ਬਾਰੇ ਜਾਂ ਵਾਕ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਤੁਸੀਂ ਰਨਰ ਵੀ ਰਹੇ ਹੋ ਤੇ ਅਲਟਰਾ ਸਾਈਕਲਿਸਟ ਵੀ ਰਹੇ ਹੋ?
1: ਇੱਕ ਬੜਾ ਕਲੀਅਰ ਮੈਸੇਜ ਹੈ ਜੀ ਉਹੀ ਕਿ ਆਪਾਂ ਇੱਕ ਦੂਸਰੇ ਵੱਲ ਨਾ ਦੇਖੀਏ ਤੇ ਆਪਾਂ ਉਸ ਸਾਈਕਲ ਤੇ ਉਤਰੀਏ, ਰੋਜ਼ਮਰ੍ਹਾ ਦੇ ਆਪਣੇ ਜਿਹੜੇ ਕੰਮ
0: ਜੀ
1: ਕੰਮ ਜ਼ਿਆਦਾ ਨਹੀਂ ਕਰ ਸਕਦੇ ਆਪਾਂ, 10-15% ਜਗ੍ਹਾ ਤੇ ਆਪਾਂ ਸਕੂਟਰ ਤੇ ਕਾਰਾਂ ਨੂੰ ਛੱਡ ਕੇ ਆਪਾਂ ਸਾਈਕਲ ਤੇ ਉਤਰ ਕੇ ਦੇਖੀਏ, ਸਾਈਕਲ ਤੇ ਨਹੀਂ ਉਤਰਨਾ ਆਪਾਂ ਵਾਕ ਕਰਕੇ ਜਾ ਕੇ ਦੇਖੀਏ, ਆਪਾਂ ਦੇਖਦੇ ਹਾਂ ਦੁਨੀਆ ਕਿ ਅਗਲੀ ਗਲੀ ਦੇ ਵਿੱਚ ਆਪਾਂ ਕੋਈ ਦੁਕਾਨ ਤੋਂ ਸਮਾਨ ਲੈਣ ਜਾਣਾ ਹੁੰਦਾ ਉਹਦੇ ਵਾਸਤੇ ਵੀ ਆਪਾਂ ਸਕੂਟਰ ਕੱਢਦੇ ਹਾਂ ਆਪਣਾ,
0: ਤਾਂ
1: ਉਸ ਚੀਜ਼ਾਂ ਨੂੰ ਤਾਂ ਆਪਾਂ ਅਵੋਇਡ ਕਰ ਸਕਦੇ ਹਾਂ ਤੇ ਦੇਸ਼ ਦੇ ਆਪਣੇ ਵਾਤਾਵਰਨ ਨੂੰ ਸੁਧਾਰਨ ਲਈ ਕਿਸੇ ਲੈਵਲ ਤੱਕ ਆਪਾਂ ਇੰਪਰੂਵਮੈਂਟ ਲਈ ਕੰਮ ਕਰ ਸਕਦੇ ਹਾਂ।
0: ਬਿਲਕੁਲ ਬਿਲਕੁਲ,
1: ਤਾਂ ਕੋਈ ਨਾ ਸੋਚੇ ਕਿ ਮੈਂ ਤਾਂ ਕੁਛ ਨਹੀਂ ਕਰ ਸਕਦਾ, ਮੈਂ ਤਾਂ ਸਕੂਟਰ ਤੇ ਹੀ ਜਾਊਂਗਾ, ਮੈਂ ਕਾਰ ਤੇ ਜਾਊਂਗਾ, ਆਪਣਾ ਛੋਟੇ ਤੋਂ ਛੋਟਾ ਅਟੈਂਪਟ ਵੀ ਆਪਣੇ ਵਾਤਾਵਰਨ ਨੂੰ ਸੁਧਾਰ ਸਕਦਾ।
0: ਜੀ ਜੀ ਜੀ, ਬਹੁਤ ਵਧੀਆ। ਤੇ ਸਾਈਕਲ ਕਿਸ ਤਰ੍ਹਾਂ ਦੀ ਲਈਏ ਜੇ ਅਸੀਂ ਰੋਜ਼ਮਰ੍ਹਾ ਹੈ ਨਾ ਰੂਟੀਨ ਦੇ ਵਿੱਚ ਚਲਾਉਣੀ ਹੈ? ਤੁਸੀਂ ਤਾਂ ਜਿਵੇਂ ਅਲਟਰਾ ਸਾਈਕਲਿਸਟ ਹੋ ਤੇ ਤੁਹਾਡੀ ਸਾਈਕਲ ਤਾਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਹੋਏਗੀ, ਤੇ ਕਾਫੀ ਕੋਸਟ ਹੁੰਦੀ ਹੈ ਇਸ ਸਾਈਕਲ ਦੀ?
1: ਹਾਂਜੀ ਮੈਮ, ਜਿਹੜਾ ਹੁਣ ਮੇਰੇ ਕੋਲ ਸਾਈਕਲ ਹੈ ਇਹ ਹੈਗਾ 1,30,000 ਦੇ ਕਰੀਬ।
0: ਓਕੇ ਜੀ,
1: ਹਾਂਜੀ ਹਾਂਜੀ।
0: ਤੇ ਇੱਕ ਨਾਰਮਲ ਪਰਸਨ ਕੋਈ ਹੈ ਨਾ ਹਾਊਸ ਹੋਲਡ ਜਿਹੜਾ, ਉਹ
1: ਨਾਰਮਲ ਮੈਮ ਹੋ ਜਾਂਦੇ 10,000 ਤੋਂ ਸਟਾਰਟ ਹੋ ਜਾਂਦੇ ਹੈਗੇ ਸਾਈਕਲ, ਲੇਕਿਨ ਆਪਾਂ ਉਤਰਨ ਦੀ ਕਰੀਏ ਸਾਈਕਲ ਤੇ, ਉਸ ਤੋਂ ਬਾਅਦ ਉਸਦੇ ਬੈਨੀਫਿਟ ਦੇਖੀਏ ਆਪਣੇ ਮੂਡ ਤੇ, ਆਪਣੀ ਸਿਹਤ ਤੇ, ਆਪਣਾ ਦਿਮਾਗ ਸ਼ਾਂਤ ਹੋਣ ਤੇ, ਆਪਣੇ ਖੁਸ਼ੀ ਵਾਲੇ ਜਿਹੜੇ ਹਾਰਮੋਨਸ ਆ ਉਹ ਦੇਖੋ ਤੁਸੀਂ, ਤਾਂ ਉਹਦੇ ਬੈਨੀਫਿਟ ਦੇਖਾਂਗੇ ਆਪਾਂ ਨੂੰ 10,000 ਬਹੁਤ ਘੱਟ ਲੱਗੇਗਾ, ਉਦੋਂ ਬਾਅਦ ਜਿਹੜਾ ਪੈਟਰੋਲ ਦੀ ਬੱਚਤ ਹੋਣੀ ਹੈ ਉਹ ਅਲੱਗ ਹੈ,
0: ਹੁਣ
1: ਆਪਾਂ ਨੂੰ ਦੇਖੀ ਰਿਹਾ ਪੈਟਰੋਲ ਕਿੱਥੇ ਪਹੁੰਚ ਚੁੱਕਿਆ, ਤਾਂ ਇਸ ਲਈ ਆ 10,000 ਤਾਂ ਆਪਣੇ ਵਾਸਤੇ ਕੁਛ ਵੀ ਨਹੀਂ ਹੈਗਾ ਜੋ ਆਪਣੀ ਸਿਹਤ ਨੂੰ ਇਸਦੇ ਫਾਇਦੇ ਮਿਲਣੇ ਆ।
0: ਜੀ ਜੀ, ਬਹੁਤ ਵਧੀਆ। ਤੇ ਤੁਹਾਨੂੰ ਦੇਖ ਕੇ ਕਦੇ ਕੋਈ ਮੋਟੀਵੇਟ ਹੋਇਆ ਤੁਹਾਡਾ ਦੋਸਤ ਵੀ ਤੁਹਾਡੇ ਨਾਲ ਕਿ ਮੈਂ ਵੀ ਸਾਈਕਲਿਸਟ ਬਣਾਂਗਾ? ਹੈਲੋ ਜੀ ਸਰ, ਆਵਾਜ਼ ਆ ਰਹੀ ਹੈ ਮੇਰੀ?
1: ਹੈਲੋ
0: ਤੇ ਦੋਸਤੋ, ਲੱਗਦਾ ਹੈ ਕਰਨ ਜੀ ਨਾਲ ਸਾਡਾ ਸੰਪਰਕ ਥੋੜ੍ਹਾ ਟੁੱਟ ਗਿਆ, ਪਰ ਉਦੋਂ ਤੱਕ ਅਸੀਂ ਉਹਨਾਂ ਦੀ ਪਸੰਦ ਦਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ।

ਕਾਇਮ ਰੱਖੋਗੇ। ਤੇ ਜਦੋਂ ਗੱਲ ਚੱਲਦੀ ਹੈ ਸਾਈਕਲਿੰਗ ਦੀ ਤਾਂ ਮੋਹਿੰਦਰ ਕਪੂਰ ਦਾ ਇੱਕ ਗੀਤ ਮੇਰੇ ਦਿਮਾਗ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਜ਼ਰੂਰ ਆਉਂਦਾ। ਫਿਲਮ ਸ਼ੋਰ ਦਾ ਇਹ ਗੀਤ ਜੇ ਮੈਂ ਤੁਹਾਨੂੰ ਨਾ ਸੁਣਵਾਇਆ ਤਾਂ ਫਿਰ ਮੈਨੂੰ ਆਨੰਦ ਨਹੀਂ ਆਉਣਾ, ਅਤੇ ਮੈਂ ਆਪ ਵੀ ਆਨੰਦ ਲਊਂਗੀ ਇਸ ਗੀਤ ਦਾ ਅਤੇ ਤੁਹਾਨੂੰ ਵੀ ਦੇਊਂਗੀ। ਅਤੇ ਆਓ ਸੁਣਦੇ ਹਾਂ ਫਿਲਮ ਸ਼ੋਰ ਦਾ ਇਹ ਖੂਬਸੂਰਤ ਜਿਹਾ ਗੀਤ ਜਿਸਨੂੰ ਗਾ ਰਹੇ ਨੇ ਮੋਹਿੰਦਰ ਕਪੂਰ ਅਤੇ ਮੰਨਾ ਦੇ।

ਤੇ ਖੂਬਸੂਰਤ ਆਵਾਜ਼ ਆਵਾਜ਼ ਦੇ ਤੌਰ ਤੇ ਸਾਡੇ ਵਿੱਚ ਹਮੇਸ਼ਾ ਜਿੰਦਾ ਰਹੇਗੀ। ਤੇ ਇਸ ਦੇ ਨਾਲ ਹੀ ਪ੍ਰੋਗਰਾਮ ਸੱਜੀ ਸਵੇਰ ਮੈਨੂੰ ਦੀਪਾ ਛਾਬੜਾ ਨੂੰ ਇੱਥੇ ਖਤਮ ਕਰਨ ਦੀ ਦੇਵ ਆ ਗਿਆ। ਧੰਨਵਾਦ ਸਾਡੀ ਤਕਨੀਕੀ ਟੀਮ ਦਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਸਮਾਂ 7:59 ਮਿੰਟ ਤੇ 36 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: Jakarta. However, it was disappointment for India in men's singles as Lakshya Sen crashed out in the opening round after suffering a defeat. Today, in men's singles, H.S. Pranoy will face Ireland's Nat Nguyen and Ayush Shetty will meet China's Wang Hongyang. In men's doubles, the Indian duo of Sattvic Sairaj Ranki Reddy and Chirag Shetty will begin their campaign against Malaysia's Kai King Hang and Arun Tai. And now, for a look at today's newspapers, it's over to Subhadra Ramachandran.
1: Thank you, Shagun. All dailies lead with the centre's action in the wake of irregularities in CBSE exams. Hindustan Times opens with the headline, CBSE Chairman, Secretary shunted amid outcry, while the Tribune adds, Government forms panel to probe on-screen marking. Pioneer reports, CBSE re-evaluation portal faces new cybersecurity challenges. Indian Express on its editorial page writes, Girls rewrite G-script, campus must keep pace. For the first time, more than 10,000 girls have qualified for admission to premier engineering institutions, including IITs. This year, G witnessed a striking improvement that has pushed the number of successful females up by almost 89% since 2019. In international news, Asian Age mentions Israel PM calls off Beirut strike after heated call with Trump, while the Pioneer reports Trump slams Netanyahu over Lebanon offensive. Times of India informs El Nino is rapidly developing and is set to impact global temperature and rainfall patterns under the headline World Meteorological Organization's El Nino Alert raises odds of severe impact on monsoon with 80% chance of onset during June-August period. And finally, under a piece titled Tigress Zenith Gives Birth to Four Cubs in Odisha Simlipal, the Hindu informs the translocation effort aimed at enhancing the genetic diversity of tigers in Odisha Simlipal Tiger Reserve has reserved major boosting, adding a proud chapter to Odisha's natural resources and wildlife conservation efforts. With that, it's back to you, Shagun.
0: Thank you, Subhadra. And now before we end the bulletin, the headlines once again. Venezuela's acting President Delcy Rodriguez to be on a five-day visit to India beginning today. Senior Congress leader D.K. Shivkumar to be sworn in as Chief Minister of Karnataka this afternoon. West Bengal Chief Minister Suvendu Adhikari to launch Annapurna Yojana to provide 3,000 rupees every month to eligible women in the state today. Bangladesh Foreign Minister Khalilur Rahman, elected President of 81st Session of UN General Assembly, External Affairs Minister Dr. S. Jaishankar congratulates him. And in women's cricket, hosts England beat India by 6 wickets in third and final T20 International to seal 3-match series to 1. And with that, we end the morning news. Have a nice day.
2: Namaskar, A. Akashwani. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ ਤੇ ਹੋਣਗੇ ਕਾਂਗਰਸ ਦੇ ਡੀ ਕੇ ਸ਼ਿਵ ਕੁਮਾਰ ਅੱਜ ਕਰਨਾਟਕਾ ਦੇ 5ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਭਾਰਤੀ ਪ੍ਰਸ਼ਾਸਨਿਕ ਸੇਵਾ IAS ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ ਅਤੇ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ ਹੁਣ ਖਬਰਾਂ ਵਿਸਥਾਰ ਨਾਲ ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ ਤੇ ਹੋਣਗੇ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ ਦੋਵੇਂ ਧਿਰਾਂ ਵਪਾਰ ਨਿਵੇਸ਼ ਊਰਜਾ ਸਿਹਤ ਅਤੇ ਫਾਰਮਾਸਿਊਟੀਕਲ ਵਿੱਚ ਸਹਿਯੋਗ ਵਧਾਉਣ ਤੇ ਚਰਚਾ ਕਰਨਗੀਆਂ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਵੈਨਜ਼ੂਏਲਾ ਦੇ ਊਰਜਾ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ ਸ਼੍ਰੀਮਤੀ ਰੋਡਰਿਕਸ ਨਾਲ ਵਿਦੇਸ਼ ਆਰਥਿਕਤਾ ਅਤੇ ਵਿੱਤ ਵਿਭਾਗ ਦੇ ਮੰਤਰੀਆਂ ਸਮੇਤ ਇੱਕ ਉੱਚ ਪੱਧਰੀ ਡੈਲੀਗੇਸ਼ਨ ਵੀ ਆ ਰਿਹਾ ਹੈ ਕਰਨਾਟਕਾ ਵਿੱਚ ਅੱਜ ਲੀਡਰਸ਼ਿਪ ਵਿੱਚ ਤਬਦੀਲੀ ਹੋਣ ਜਾ ਰਹੀ ਹੈ ਡੀ ਕੇ ਸ਼ਿਵ ਕੁਮਾਰ ਰਾਜ ਦੇ 5ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ 8 ਵਾਰ ਦੇ ਵਿਧਾਇਕ ਡੀ ਕੇ ਸ਼ਿਵ ਕੁਮਾਰ ਅੱਜ ਸ਼ਾਮੀ 4:05 ਤੇ ਬੰਗਲੁਰੂ ਦੇ ਲੋਕ ਭਵਨ ਦੇ ਗਲਾਸ ਹਾਊਸ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਉਹਨਾਂ ਦੇ ਨਾਲ ਕਈ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ 28 ਮਈ ਨੂੰ ਸਿੱਧਰਮਈਆ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਨੇ 64 ਸਾਲਾ ਡੀ ਕੇ ਸ਼ਿਵ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਮਲਕਾਰਜੁਨ ਖੜਗੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਹੋਰ ਪ੍ਰਮੁੱਖ ਨੇਤਾ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ

ਪੱਛਮੀ ਬੰਗਾਲ ਸਰਕਾਰ ਨੇ ਅੱਜ ਇੱਕ ਅਹਿਮ ਸਮਾਜ ਭਲਾਈ ਪਹਿਲ ਅੰਨਪੂਰਨਾ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਸਵੇਂਦੂ ਅਧਿਕਾਰੀ ਇਸ ਯੋਜਨਾ ਦਾ ਰਸਮੀ ਉਦਘਾਟਨ ਕਰਨਗੇ। ਭਾਰਤੀ ਪ੍ਰਸ਼ਾਸਨਿਕ ਸੇਵਾ IAS ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੀਤਾਰਾਮ ਪਹਿਲਾਂ ਗ੍ਰਹਿ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਸ੍ਰੀ ਰਾਹੁਲ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਵਜੋਂ ਤਬਦੀਲ ਕੀਤਾ ਗਿਆ ਹੈ। ਸਰਕਾਰ ਨੇ ਸ੍ਰੀ ਵਰੁਣ ਭਾਰਦਵਾਜ ਨੂੰ CBSE ਦਾ ਸਕੱਤਰ ਨਿਯੁਕਤ ਕੀਤਾ ਹੈ। ਪਹਿਲਾਂ ਉਹ ਉੱਚ ਸਿੱਖਿਆ ਵਿਭਾਗ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਸ੍ਰੀ ਹਿਮਾਂਸ਼ੂ ਗੁਪਤਾ ਦੀ ਥਾਂ ਲਈ ਹੈ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਜਨ ਜਾਤੀ ਗਰਮਾ ਉਤਸਵ 2026 ਤਹਿਤ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਰਾਸ਼ਟਰੀ ਪ੍ਰਭੂਸੱਤਾ ਅਤੇ ਵਿਅਕਤੀਗਤ ਆਜ਼ਾਦੀ ਵਿਚਕਾਰ ਟਕਰਾਅ ਹੁੰਦਾ ਹੈ ਤਾਂ ਰਾਸ਼ਟਰੀ ਪ੍ਰਭੂਸੱਤਾ ਨੂੰ ਪਹਿਲ ਦਿੱਤੀ ਜਾਏਗੀ, ਖਾਸ ਕਰਕੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ। ਅਦਾਲਤ ਨੇ ਇਹ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਦੋਸ਼ੀ ਨੂੰ ਜ਼ਮਾਨਤ ਦੇਣ ਦੇ ਹੁਕਮ ਨੂੰ ਰੱਦ ਕਰਦੇ ਹੋਏ ਕੀਤੀ ਹੈ, ਜੋ ਮੋਬਾਈਲ ਫੋਨ ਦੀ ਵਰਤੋਂ ਰਾਹੀਂ ਜੇਲ੍ਹ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਦੇ ਅਪਰਾਧਾਂ ਲਈ ਸਜ਼ਾਵਾਂ ਮਿਲ ਚੁੱਕੀਆਂ ਨੇ ਅਤੇ ਇਸ ਲਈ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਜ਼ਮਾਨਤ 'ਤੇ ਰਹਿੰਦੇ ਹੋਏ ਦੁਬਾਰਾ ਅਜਿਹੇ ਅਪਰਾਧ ਨਹੀਂ ਕਰੇਗਾ। ਇੱਕ ਹੋਰ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਵਿਆਹੀਆਂ ਧੀਆਂ ਨੂੰ ਪਰਿਵਾਰ ਦੀ ਪਰਿਭਾਸ਼ਾ ਤੋਂ ਬਾਹਰ ਰੱਖਣਾ ਸਪਸ਼ਟ ਤੌਰ 'ਤੇ ਮਨਮਾਨੀ, ਅਨੁਚਿਤ ਅਤੇ ਸੰਵਿਧਾਨਿਕ ਤੌਰ 'ਤੇ ਗੈਰ ਵਾਜਬ ਹੈ। ਜਸਟਿਸ PS ਨਰਸਿਮਾ ਅਤੇ ਲੋਕ ਅਰਾਦੇ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਆਦੇਸ਼ ਨੂੰ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਵਿਆਹੀ ਧੀ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਦੇ ਉਦੇਸ਼ ਲਈ ਪਰਿਵਾਰ ਦੀ ਪਰਿਭਾਸ਼ਾ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਇੱਕ ਮ੍ਰਿਤਕ ਵਪਾਰੀ ਦੀ ਵਿਆਹੀ ਧੀ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਕਰ ਰਹੀ ਸੀ। ਉਸ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਭਾਰਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਨਵੀਂ ਵਿਵਸਥਾ ਭਾਰਤ ਅਤੇ ਜਰਮਨੀ ਦੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਸਬੰਧਾਂ ਨੂੰ ਮਜ਼ਬੂਤ ਕਰੇਗੀ। ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫਰੈਡਰਿਕ ਮਰਸ ਦੇ ਭਾਰਤ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਸੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਏਗਾ। ਖਲੀਲੁਰ ਰਹਿਮਾਨ ਨੂੰ 99 ਵੋਟਾਂ ਮਿਲੀਆਂ, ਜਦੋਂ ਕਿ ਸਾਈਪ੍ਰਸ ਦੇ ਬਹੁਪੱਖੀ ਮਾਮਲਿਆਂ ਲਈ ਵਿਸ਼ੇਸ਼ ਦੂਤ ਐਂਟ੍ਰਿਆਸ ਕਾਕੋਰਿਸ ਨੂੰ 91 ਵੋਟਾਂ ਮਿਲੀਆਂ। ਚੋਣ ਤੋਂ ਬਾਅਦ ਖਲੀਲੁਰ ਰਹਿਮਾਨ ਨੇ ਕਿਹਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਆਪਣੇ ਕਾਰਜਕਾਲ ਦੌਰਾਨ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਬੰਗਲਾਦੇਸ਼ ਦੀਆਂ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਡਾਕਟਰ ਰਹਿਮਾਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਗੁਜਰਾਤ ਦੇ ਸੂਰਤ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੂਰਤ ਦੇ ਬਰਦੌਲੀ ਕਸਬੇ ਨੇੜੇ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 2 ਬੱਸਾਂ ਦੀ ਟੱਕਰ ਦੌਰਾਨ ਵਾਪਰਿਆ। 15 ਤੋਂ ਵੱਧ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਹੋਏ ਸੜਕ ਹਾਦਸੇ ਅਤੇ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸਾਰਿਆਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਅਤੇ ਬਹਿਰੀਨ ਵੱਲ ਦਾਗੀਆਂ ਗਈਆਂ ਇਰਾਨੀ ਮਿਸਾਈਲਾਂ ਜਾਂ ਤਾਂ ਆਪਣੇ ਨਿਸ਼ਾਨੇ ਤੋਂ ਖੁੰਝ ਗਈਆਂ ਨੇ ਜਾਂ ਉਨ੍ਹਾਂ ਨੂੰ ਰੋਕ ਲਿਆ ਗਿਆ ਹੈ। ਫੌਜ ਨੇ ਇਹ ਵੀ ਕਿਹਾ ਕਿ ਅਮਰੀਕਾ

ਇਰਾਨੀ ਟਿਕਾਣਿਆਂ 'ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ਹਮਲਿਆਂ ਨੇ ਹੋਰਮੁਜ਼ ਸਟ੍ਰੇਟ ਨੇੜੇ ਕਮੇਸ਼ਮ ਟਾਪੂ 'ਤੇ ਇੱਕ ਇਰਾਨੀ ਫੌਜੀ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਫੌਜ ਨੇ ਕਿਹਾ ਕਿ ਕੁਵੈਤ ਵੱਲ ਦਾਗੀਆਂ ਗਈਆਂ ਦੋ ਮਿਸਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ, ਜਦੋਂ ਕਿ ਬਹਿਰੀਨ ਵੱਲ ਦਾਗੀਆਂ ਗਈਆਂ ਮਿਸਾਈਲਾਂ ਨੂੰ ਅਮਰੀਕੀ ਅਤੇ ਬਹਿਰੀਨ ਦੀਆਂ ਫੌਜਾਂ ਨੇ ਰੋਕ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਇਰਾਨ ਵੱਲੋਂ ਜੰਗਬੰਦੀ ਨੂੰ ਵਧਾਉਣ ਸਬੰਧੀ ਵਾਰਤਾਕਾਰ ਨਾਲ ਗੱਲਬਾਤ ਤੋੜਨ ਤੋਂ ਬਾਅਦ ਆਇਆ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਗੱਲਬਾਤ ਜਾਰੀ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਕਰਦੇ ਹੋਏ ਇਰਾਨੀ ਬੰਦਰਗਾਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਰੋਕਣ ਲਈ ਇੱਕ ਮਿਸਾਈਲ ਦਾਗੀ ਹੈ। ਫੌਜ ਨੇ ਕਿਹਾ ਕਿ ਇਹ 7ਵਾਂ ਜਹਾਜ਼ ਸੀ ਜਿਸ ਨੂੰ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਵਿੱਚ ਰੋਕਿਆ ਗਿਆ ਹੈ। ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਬੀਤੀ ਰਾਤ ਟੌਂਟਨ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਐਲਿਸ ਕੈਪਸੀ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਪਹਿਲਾਂ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 18 ਓਵਰਾਂ 'ਤੇ 3 ਗੇਂਦਾਂ 'ਤੇ 4 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬੀ ਖੇਤਰ ਵਿੱਚ ਵੀ ਕੱਲ੍ਹ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੱਛਮੀ ਰਾਜਸਥਾਨ 'ਚ ਧੂੜ ਭਰੀ ਹਨੇਰੀ ਦਾ ਵੀ ਅਨੁਮਾਨ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵੈਨਜ਼ੂਏਲਾ ਦੇ ਕਾਇਮ ਮੁਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਅੱਜ ਤੋਂ ਭਾਰਤ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਕਾਂਗਰਸ ਦੇ ਡੀ ਕੇ ਸ਼ਿਵਕੁਮਾਰ ਅੱਜ ਕਰਨਾਟਕਾ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਰਮਨੀ ਰਾਹੀਂ ਹਵਾਈ ਸਫ਼ਰ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਅੱਜ ਤੋਂ ਖਤਮ ਕਰ ਦਿੱਤੀ ਗਈ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਨੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:40 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਸਮਾਂ 8:53 ਦਾ ਹੋ ਚੁੱਕਿਆ ਤੇ ਆਓ ਪ੍ਰੋਗਰਾਮ ਦੇ ਤਹਿਤ ਅਸੀਂ ਸਰਵਨ ਕਰਾਂਗੇ ਭਾਈ ਭੀਮ ਮੌੜ ਤੇ ਉਹਨਾਂ ਦੇ ਜੱਥੇ ਪਾਸੋਂ ਗਾਈ ਹੋਈ ਇਹ ਕਵਿਸ਼ਰੀ। ਸਰਵਨ ਕਰਦੇ ਹਾਂ ਇਹ ਕਵਿਸ਼ਰੀ।
2: ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਗੁਰੂ ਨਾਨਕ ਸਾਹਿਬ ਇਤਨੇ ਦਿਆਲੂ ਕਿਰਪਾਲੂ ਨੇ, ਉਹ ਵਿਗੜੇ ਤਿਗੜਿਆਂ ਨੂੰ ਆਵਾਜ਼ ਦੇ ਕੇ ਮੋੜਦੇ ਨੇ, ਕਿਰਪਾ ਕਰਨ ਵਾਸਤੇ ਮੋੜਦੇ ਨੇ ਕਿ ਐ ਇਨਸਾਨ, ਐ ਬੰਦੇ, ਤੈਨੂੰ ਬਣਨਾ ਤਾਂ ਮਾਨਵ ਚਾਹੀਦਾ ਸੀ, ਤੂੰ ਦਾਨਵ ਬਣਦਾ ਚਲਾ ਜਾਂਦਾ, ਕੋਈ ਗੱਲ ਨ਀, ਆ ਮੁੜਕੇ ਤੈਨੂੰ ਚਾਹੀਦਾ ਸੀ, ਤੂੰ ਸੁੱਚ ਤੇ ਸੱਚ ਰੱਖਦਾ, ਸੁੱਚ ਹੋਵੇ ਤਾਂ ਸੱਚ ਪਾਈਏ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ, ਕੌਡਾ ਰਾਕਸ਼ ਕਾਲਾ ਕਾਂ ਸੀ, ਗੁਰੂ ਨਾਨਕ ਸਾਹਿਬ ਨੇ ਪਲ ਚ ਹੰਸ ਬਣਾਤਾ, ਮੋਤੀ ਚੁਗਣ ਲਾਤਾ। ਸੱਜਣ ਠੱਗ ਕਾਲਾ ਕਾਂ ਸੀ, ਗੁਰੂ ਨਾਨਕ ਸਾਹਿਬ ਨੇ ਹੰਸ ਬਣਾਤਾ, ਮੋਤੀ ਚੁਗਣ ਲਾਤਾ। ਬਲੀ ਕੰਧਾਰੀ ਕਾਲਾ ਕਾਂ ਸੀ, ਗੁਰੂ ਨਾਨਕ ਸਾਹਿਬ ਨੇ ਪਲ ਚ ਹੰਸ ਬਣਾਤਾ, ਮੋਤੀ ਚੁਗਣ ਲਾਤਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ, ਜੇ ਤਿਸ ਭਾਵ ਹੈ ਨਾਨਕਾ ਕਾਗੋ ਹੰਸ ਕਰੇ। ਦੇਖਾਂ ਭਲਾ ਗੁਰੂ ਨਾਨਕ ਸਾਹਿਬ ਦੀ ਬਾਣੀ ਕਾਲੇ ਕਾਗਾਂ ਨੂੰ ਹੰਸ ਹੇ ਕਿਵੇਂ ਬਣਾ ਦਿੰਦੀ ਹੈ।
3: ਕਾਫ ਕੁਝ ਆਖੇ ਭਾਵੇਂ ਜੱਗ ਸਾਰਾ, ਮੇਰੇ ਦਿਲ ਦਾ ਸ਼ਾਹ ਸੁਲਤਾਨ ਹੈ ਤੂੰ, ਨਾਨਕ ਨਾਮ ਰੱਖ।

0: ਤਪ ਦੇ ਨੂੰ ਠਾਰ ਲਿਆ ਸੀਤਲ ਬਾਣੀ ਨੇ, ਸੱਚ ਖੰਡ ਪਦ ਪਾਇਆ ਰੂਬਨ ਦੇ ਖਾਣੀ ਨੇ। ਕੋਟਾ ਅਪਰਾਧ ਹਰੇ, ਕੋਟਾ ਅਪਰਾਧ ਹਰੇ, ਗੁਰੂ ਨਾਨਕ ਦੀ ਬਾਣੀ ਨੇ। ਕਾਗਾਂ ਤੋਂ ਕਾਗਾਂ
1: ਚਲ ਬੁੱਲਿਆ ਚਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਅਤੇ ਐਸੇ ਨਾਲ ਹੀ ਆਪਣੇ ਰੇਡੀਓ ਦੋਸਤ ਦੀਪਾ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ, ਰੱਬ ਰਾਖਾ। ਠੀਕ 9 ਵਜੇ ਤੋਂ 10 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਪ੍ਰੋਗਰਾਮ ਹੋਏਗਾ ਚਿੱਤਰਲੋਕ ਅਤੇ 9:30 ਵਜੇ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 10 ਵਜੇ ਦਾ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ।

जी दोस्तों नमस्कार, आदाब, सत श्री अकाल ते गुड मॉर्निंग दे नाल आ गई हैं जी मैं यानी कि दीपा छाबड़ा, प्रोग्राम लेके आई हूँ थोड़े लिए गीत पिटारा। जी कहंदे ने खूबसूरती की है खूबसूरती, खूबसूरती की है खूबसूरती, किसे दा रंग किसे दा ढंग, अखां किसे दियां ते गल्लां किसे दियां, जे असी नफरतां नूं पुछिए तां खूबसूरत कुछ भी नहीं, ते जे देखिए मुहब्बत नाल तां सब है सही, तां सब है सही। बिल्कुल जी, खूबसूरती दा मतलब है कि तुहाडा किरदार खूबसूरत है, तुहानूं मिलण लई लोग बेकरार ने कि जदों उस नूं मिलिए ਤਾਂ ਖੁਸ਼ ਹੋ ਜਾਈਏ। ਇਸ ਤਰ੍ਹਾਂ ਦਾ ਆਪਣਾ ਤੁਸੀਂ ਕਿਰਦਾਰ ਰੱਖਣਾ, ਕਿਰਦਾਰ ਉੱਚਾ ਰੱਖਣਾ, ਮਿੱਠੇ ਬੋਲ ਬੋਲਣੇ। ਇਸ ਖੂਬਸੂਰਤ ਦੇ ਸੁਨੇਹੇ ਦੇ ਨਾਲ ਅੱਜ ਮੈਂ ਹਾਜ਼ਰ ਹਾਂ ਅਤੇ ਅੱਜ ਦਿਨ ਹੈ ਜੀ ਬੁੱਧਵਾਰ, ਅਤੇ ਬੁੱਧਵਾਰ ਨੂੰ ਕੀ ਹੁੰਦਾ ਹੈ ਜੀ, ਗੀਤ ਪਿਟਾਰਾ ਦੇ ਵਿੱਚ ਹੁੰਦੇ ਹੈ ਜੀ ਪੰਜਾਬੀ ਗੀਤ, ਅਤੇ ਆਓ ਜੀ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤੁਹਾਡੇ ਹਰਮਨ ਪਿਆਰੇ ਕੁਲਦੀਪ ਮਾਣਕ ਜੀ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ।

ਸੁਣਨੀ ਕੁੜੀਏ ਸੁਣ ਨੀ ਹਾਨਣੇ ਤੇ ਦੋ ਪਿਆਰ ਕਰਨ ਵਾਲਿਆਂ ਦੇ ਵਿਚਕਾਰ ਦੀ ਇਹ ਨੋਕ ਚੌਂਕ ਸੰਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ। ਤੇ ਇਸ ਗੀਤ ਦੇ ਵਿੱਚ ਕੁਲਦੀਪ ਮਾਣਕ ਜੀ ਦਾ ਸਾਥ ਦੇ ਰਹੇ ਸਨ ਗੁਲਸ਼ਨ ਕੋਮਲ। ਗੁਲਸ਼ਨ ਕੋਮਲ ਜੀ ਨੇ ਉਹਨਾਂ ਦਾ ਸਾਥ ਦਿੱਤਾ ਤੇ ਸੰਗੀਤ ਦਿੱਤਾ ਵੇਦ ਸੇਠੀ ਨੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਪਜਾਰਾ, ਸਮਾਂ 10:07 ਦਾ ਤੇ ਅਗਲਾ ਗੀਤ ਬੜਾ ਹੀ ਪਿਆਰਾ ਹੈ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਜੀ ਇਹ ਗੀਤ ਗਾ ਰਹੇ ਨੇ ਸੁਰਿੰਦਰ ਕੌਰ ਜੀ ਤੇ ਗੀਤ ਦੇ ਬੋਲ ਲਿਖੇ ਨੇ ਗਿਆਨ ਚੰਦ ਧਵਨ ਨੇ।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306।

0: ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78379 63306।
2: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਦੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
3: ਜੀ ਬਿਲਕੁਲ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ ਆਪਣੀ ਰੇਡੀਓ ਦੋਸਤ ਦੀਪਾ ਛਾਬੜਾ ਦੇ ਨਾਲ। ਸਮਾਂ 10:34 ਦਾ ਹੋ ਚੁੱਕਿਆ ਤੇ ਹੁਣ ਵਾਰੀ ਹੈ ਜੀ ਫਿਲਮੀ ਗੀਤਾਂ ਦੀ, ਤੇ ਗੀਤ ਬੜਾ ਹੀ ਸੋਹਣਾ ਮੈਂ ਤੁਹਾਡੇ ਲਈ ਕੱਢਿਆ ਜੀ। ਚੰਨ ਕਿੱਥਾਂ ਗੁਜ਼ਰ ਆਈ ਰਾਤ ਵੇ ਮੇਡਾ ਜੀ ਦਲੀਲਾ ਦੇ ਵਾਤ ਵੇ। ਜੀ ਇਹ ਗੀਤ ਲਿੱਤਾ ਗਿਆ ਫਿਲਮ ਚਮਨ ਦੇ ਵਿੱਚੋਂ, ਆਵਾਜ਼ ਹੈ ਪੁਸ਼ਪਾ ਚੋਪੜਾ ਦੀ। ਗੀਤ ਦੇ ਬੋਲ ਲਿਖੇ ਨੇ ਅਜੀਜ਼ ਕਸ਼ਮੀਰੀ ਨੇ ਤੇ ਸੰਗੀਤ ਦਿੱਤਾ ਵਿਨੋਦ ਨੇ, ਤੇ ਆਓ ਆਨੰਦ ਮਾਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦਾ।

ਫਿਲਮ ਸੱਸੀ ਪੁੰਨੂ ਦਾ ਗੀਤ ਤੁਸੀਂ ਸੁਣ ਰਹੇ ਸੀ। ਆਵਾਜ਼ਾਂ ਸਨ ਆਸ਼ਾ ਭੋਂਸਲੇ ਤੇ ਮੁਹੰਮਦ ਰਫੀ ਸਾਹਿਬ ਦੀਆਂ। ਬੋਲ ਲਿਖੇ ਸਨ ਮੁਨਸਿਫ ਨੇ ਤੇ ਸੰਗੀਤ ਨਾਲ ਸਜਾਇਆ ਸੀ ਰਵੀ ਨੇ। ਪ੍ਰੋਗਰਾਮ ਗੀਤ ਪਿਟਾਰਾ, ਸਮਾਂ 10:44 ਦਾ। ਤੇ ਦੋਸਤੋ, ਸੁਮਨ ਕਲਿਆਣਪੁਰ ਜੀ ਦਾ ਨਾਂ ਤੁਸੀਂ ਸੁਣਿਆ ਹੀ ਹੋਣਾ, ਬਹੁਤ ਹੀ ਮਸ਼ਹੂਰ ਗਾਇਕਾ ਜਿਨ੍ਹਾਂ ਨੇ ਸਾਡੇ ਬਾਲੀਵੁੱਡ ਨੂੰ ਤੇ ਸਾਡੇ ਬਾਲੀਵੁੱਡ ਨੂੰ ਬਹੁਤ ਸਾਰੇ ਖੂਬਸੂਰਤ ਗੀਤ ਬਖਸ਼ੇ ਤੇ ਉਹ 31 May 2026 ਨੂੰ ਸਾਨੂੰ ਇਸ ਫਾਨੀ ਸੰਸਾਰ ਦੇ ਵਿੱਚ ਛੱਡ ਕੇ ਚਲੇ ਗਏ ਨੇ ਤੇ ਪਰ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਸਲਾਮਤ ਨੇ। ਜਨਮ ਉਹਨਾਂ ਦਾ ਹੋਇਆ ਸੀ 28 January 1937 ਨੂੰ ਤੇ ਬਹੁਤ ਸਾਰੇ ਖੂਬਸੂਰਤ ਗੀਤ ਉਹਨਾਂ ਨੇ ਗਾਏ ਤੇ ਉਹਨਾਂ ਦੀ ਆਵਾਜ਼ ਲਤਾ ਮੰਗੇਸ਼ਕਰ ਨੂੰ ਰਿਜ਼ੈਂਬਲ ਕਰਦੀ ਸੀ ਤੇ ਕਈ ਵਾਰ ਪਤਾ ਹੀ ਨਹੀਂ ਸੀ ਲੱਗਦਾ ਕਿ ਆਵਾਜ਼ ਲਤਾ ਮੰਗੇਸ਼ਕਰ ਦੀ ਹੈ ਜਾਂ ਸੁਮਨ ਕਲਿਆਣਪੁਰ ਦੀ। ਤੇ ਆਓ ਇਸ ਖੂਬਸੂਰਤ ਗਾਇਕਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਅਸੀਂ ਪ੍ਰੋਗਰਾਮ ਦਾ ਤੁਹਾਡੀ ਨਜ਼ਰ ਕਰਦੇ ਹਾਂ। ਇਸ ਗੀਤ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ ਮੁਹੰਮਦ ਰਫੀ ਸਾਹਿਬ।

ਮੁਹੰਮਦ ਰਫੀ ਤੇ ਸੁਮਨ ਕਲਿਆਣਪੁਰ ਦੀ ਆਵਾਜ਼। ਫਿਲਮ ਸੀ ਜੀ ਜੀਜਾ ਜੀ, ਬੋਲ ਲਿਖੇ ਸਨ ਨਕਸ਼ ਲਾਇਲਪੁਰੀ ਨੇ, ਸੰਗੀਤ ਦਿੱਤਾ ਸੀ ਜੀ ਸਪਨ ਨੇ, ਤੇ ਇਹਨਾਂ ਦੋਨਾਂ ਆਵਾਜ਼ਾਂ ਦੇ ਵਿੱਚ ਇੱਕ ਹੋਰ ਗੀਤ ਤੁਹਾਨੂੰ ਸੁਣਵਾ ਦਿੰਦੇ ਹਾਂ। ਫਿਲਮ ਹੈ ਜੀ ਸੱਤ ਸਾਲੀਆਂ ਤੇ ਬੋਲ ਉਹੀ ਨਕਸ਼ ਲਾਇਲਪੁਰੀ ਦੇ।

ਤੇ ਪ੍ਰੋਗਰਾਮ ਗੀਤ ਪਿਟਾਰਾ ਦੇ ਅਖੀਰ ਦੇ ਵਿੱਚ ਗੀਤ ਸੁਣ ਲੈਂਦੇ ਹਾਂ ਮਹਿੰਦਰ ਕਪੂਰ ਤੇ ਸੁਰੇਸ਼ ਵਾਟਗਰ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਦਾ ਨਾਂ ਹੈ ਜੀ ਆਸਰਾ ਪਿਆਰ ਦਾ। ਗੀਤ ਦੇ ਬੋਲ ਲਿਖੇ ਨੇ ਚਮਨਦੀਪ ਨੇ ਤੇ ਸੰਗੀਤ ਦਿੱਤਾ ਹੈ ਕਮਲ ਕਾਂਤ ਨੇ।

ਖੈਰ ਯਾਰੋ ਗੀਤ ਤਾਂ ਬਹੁਤ ਵਧੀਆ ਪਰ ਅੱਜ ਦੇ ਬੋਲ ਬਦਲ ਦੇਣੇ ਆ ਓਏ ਛੱਡ ਦਿਓ ਤੇਰਾ ਮੇਰਾ ਤੇ ਵਾਰੀ ਵਾਰੀ ਅੱਜ ਮਿਲ ਕੇ ਸਾਰੇ ਬੋਲਦੇ ਸਾਡਾ ਵਸਦਾ ਰਹੇ ਪੰਜਾਬ।

ਧੰਨਵਾਦ ਸਮੂਹ ਤਕਨੀਕੀ ਟੀਮ ਦਾ। ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਗੀਤ ਬਿਟਾਰਾ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ, ਰੱਬ ਰਾਖਾ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਤੇ 17 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ। ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਕੁਝ ਹੀ ਪਲਾਂ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ। ਆਕਾਸ਼ਵਾਣੀ FM ਦੇ ਪ੍ਰਸਾਰਣ ਤੇ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 36 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: Zomi Okuhara this evening. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:10:25 ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ। ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦੇ ਤਮਾਮ ਸਰੋਤਿਆਂ ਨੂੰ ਸੀਮਾ ਕਟਾਰੀਆ ਵੱਲੋਂ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:30 ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਿਕ ਜਾਂ ਸਮਾਂ 12:38 ਤੇ 40 ਸਕਿੰਟ ਦਾ ਤੇ ਜਾਰੀ ਹੈ ਜੀ ਪ੍ਰੋਗਰਾਮ ਘਰ ਪਰਿਵਾਰ ਤੇ ਹੁਣ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਇੱਕ ਗੱਲਬਾਤ ਜਿਸ ਦਾ ਵਿਸ਼ਾ ਹੈ ਨਵੇਂ ਬਣੇ ਮਾਂ ਬਾਪ ਲਈ ਜ਼ਰੂਰੀ ਗੱਲਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ ਸਾਡੇ ਮਾਹਿਰ ਡਾਕਟਰ ਅੰਜਲੀ ਬਾਂਸਲ ਸਿਵਲ ਹਸਪੀਟਲ ਬਠਿੰਡਾ ਤੋਂ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ ਮਨਦੀਪ ਰਜੌਰਾ ਤੇ ਆਓ ਫਿਰ ਸੁਣਦੇ ਹਾਂ ਅੱਜ ਦੀ ਇਹ ਗੱਲਬਾਤ
1: ਦੋਸਤੋ ਸਵਾਗਤ ਹੈ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਤੁਹਾਡਾ ਅੱਜ ਅਸੀਂ ਉਹਨਾਂ ਮਾਪਿਆਂ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਜੋ ਕਿ ਪਹਿਲੀ ਵਾਰ ਮਾਪੇ ਬਣੇ ਨੇ ਅਤੇ ਕੁਝ ਨੌਜਵਾਨ ਸਾਥੀ ਜੋ ਕਿ ਮਾਪੇ ਬਣਨ ਜਾ ਰਹੇ ਨੇ ਪਹਿਲੀ ਵਾਰ ਉਹਨਾਂ ਦੇ ਨਾਲ ਜ਼ਰੂਰੀ ਗੱਲਾਂ ਅੱਜ ਇਸ ਪ੍ਰੋਗਰਾਮ 'ਚ ਕਰਾਂਗੇ ਅਤੇ ਇਹ ਬਹੁਤ ਜ਼ਰੂਰੀ ਗੱਲਾਂ ਸਾਨੂੰ ਦੱਸਣਗੇ ਜਾਣਕਾਰੀ ਦੇਣਗੇ ਸਿਵਲ ਹਸਪਤਾਲ ਬਠਿੰਡਾ ਭਾਈ ਮਨੀ ਸਿੰਘ ਜ਼ਿਲ੍ਹਾ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਡਾਕਟਰ ਅੰਜਲੀ ਸੋ ਸਵਾਗਤ ਕਰਦੇ ਹਾਂ ਡਾਕਟਰ ਅੰਜਲੀ ਹੋਰਾਂ ਦਾ ਇਸ ਪ੍ਰੋਗਰਾਮ 'ਚ
2: ਡਾਕਟਰ ਅੰਜਲੀ ਬਹੁਤ ਬਹੁਤ ਸਵਾਗਤ
3: ਥੈਂਕ ਯੂ ਮੈਨੂੰ ਕਾਲ ਕਰਨ ਲਈ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਇਸ ਪ੍ਰੋਗਰਾਮ 'ਚ ਆਪਣੇ ਵਿੱਚ ਵਿਚਾਰ ਪੇਸ਼ ਕਰਨ ਦਾ
1: ਡਾਕਟਰ ਸਾਹਿਬ ਅਸੀਂ ਨੌਜਵਾਨ ਸਾਥੀਆਂ ਦੇ ਲਈ ਇਹ ਪ੍ਰੋਗਰਾਮ ਖਾਸ ਤੌਰ ਤੇ ਰਿਕਾਰਡ ਕਰ ਰਹੇ ਹਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਇੱਕ ਜੋੜੇ ਦੇ ਲਈ ਮੁੰਡੇ ਤੇ ਕੁੜੀ ਦੇ ਲਈ ਕਿਹੜੀ ਆਦਰਸ਼ਕ ਇੱਕ ਉਮਰ

0: ਦੇ ਮੁਤਾਬਕ ਹੋਣੀ ਚਾਹੀਦੀ ਹੈ ਜਦੋਂ ਉਹ ਮਾਂ ਬਾਪ ਬਣ ਜਾਣ?
1: ਦੇਖੋ, ਇਸ ਵਿਸ਼ੇ ਚ ਦੋ ਅਲੱਗ ਪਹਿਲੂ ਨੇ। ਆਪਾਂ ਇੰਡੀਆ ਨੂੰ ਵੈਸਟਰਨ ਕੰਟਰੀਜ਼ ਨਾਲ ਨਹੀਂ ਕੰਪੇਅਰ ਕਰ ਸਕਦੇ, ਜਿੱਥੇ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੈਸਟਰਨ ਕੰਟਰੀਜ਼ ਚ ਟੀਨ ਪ੍ਰੈਗਨੈਂਸੀਜ਼ ਬਹੁਤ ਕਾਮਨ, ਇੱਕ ਕਹਿ ਲਓ ਸਮੱਸਿਆ ਵੀ ਹੈ, ਕਿਉਂਕਿ ਉਸ ਏਜ ਚ ਨਾ ਤਾਂ ਸਮਝ ਹੁੰਦੀ ਹੈ ਕਿ ਬੱਚਿਆਂ ਨੂੰ ਕਿਵੇਂ ਪਾਲਣਾ ਹੈ। ਜਬਕਿ ਇੰਡੀਆ ਚ ਥੋੜਾ ਜਿਹਾ ਡਿਫਰੈਂਟ ਨੇ, ਦੋਨੋਂ ਚੀਜ਼ਾਂ ਹੀ ਨੇ। ਟੀਨ ਪ੍ਰੈਗਨੈਂਸੀਜ਼ ਵੀ ਕਾਮਨ ਨੇ ਜਿਹੜੀਆਂ ਕਿ ਅਸੀਂ ਅਵੋਇਡ ਕਰ ਸਕਦੇ ਹਾਂ, ਤੇ ਦੂਸਰਾ ਇੱਕ ਅਸੀਂ ਅੱਜ ਕੱਲ ਜਿਹੜਾ ਦੇਖ ਰਹੇ ਹਾਂ ਕਿ ਲੇਟ ਪ੍ਰੈਗਨੈਂਸੀਜ਼ ਹੋ ਰਹੀਆਂ, ਕਿ ਨੌਜਵਾਨ ਮੁੰਡੇ ਤੇ ਕੁੜੀਆਂ ਕਿਉਂਕਿ ਆਪਣੀ ਕੈਰੀਅਰ ਓਰੀਐਂਟਿਡ ਇੰਨੇ ਕੁ ਜ਼ਿਆਦਾ ਹੋਏ ਪਏ ਨੇ ਕਿ ਉਹ 30 ਈਅਰਸ ਦੇ ਆਸ ਪਾਸ ਆ ਕੇ ਸ਼ਾਦੀ ਕਰ ਰਹੇ ਨੇ ਤੇ ਲੇਟ ਪ੍ਰੈਗਨੈਂਸੀਜ਼ ਹੋ ਰਹੀਆਂ। ਦੋਨੋਂ ਹੀ ਚੀਜ਼ਾਂ ਮੇਰੇ ਹਿਸਾਬ ਨਾਲ ਠੀਕ ਨਹੀਂ ਹੈਗੀਆਂ, ਜਿਹੜੀ ਕਿ ਇੱਕ ਆਈਡੀਅਲ ਏਜ ਅਸੀਂ ਕਹਿੰਦੇ ਹਾਂ ਮਾਂ ਬਾਪ ਬਣਨ ਦੀ, ਅਰਾਊਂਡ 24 ਤੋਂ 25 ਸਾਲ ਹੈ ਜੇ ਦੋਨਾਂ ਦੀ ਆਪਾਂ ਲਈਏ ਐਵਰੇਜ। 23-24 ਸਾਲ ਲੜਕੀ ਦੀ, 25-26 ਸਾਲ ਚ ਵਿਆਹ ਹੋ ਜਾਣਾ ਚਾਹੀਦਾ, ਤੇ ਵਿਦ ਇਨ 1 or 2 ਈਅਰਸ ਦੇ ਸ਼ੁੱਡ ਹੈਵ ਅ ਪ੍ਰੈਗਨੈਂਸੀ।
0: ਮੈਡਮ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਜਦੋਂ ਤੁਸੀਂ ਇੱਕ ਉਮਰ ਤੈਅ ਕੀਤੀ, ਦੋਨੇ ਹੀ ਉਮਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਆ ਜਾਂਦੀਆਂ? ਜੇਕਰ ਕਹੀਏ ਕਿ 20-22 ਸਾਲ ਦੀ ਉਮਰ ਦੇ ਵਿੱਚ ਮਾਂ ਬਾਪ ਜਦੋਂ ਇੱਕ ਜੋੜਾ ਬਣਦਾ ਹੈ, ਜਾਂ ਫਿਰ ਜਿਹੜੇ ਕਿ ਲੇਟ ਸ਼ਾਦੀਦਾਰ ਲੇਟ ਮੈਰਿਜ ਦਾ ਡਿਸੀਜ਼ਨ ਲੈਂਦੇ ਨੇ, ਅੱਗੇ ਚੱਲ ਕੇ ਉਹ ਜਦੋਂ 30-32 ਦੇ ਵਿੱਚ ਪਹਿਲਾ ਬੱਚਾ ਜਿਹੜਾ ਕੋਸ਼ਿਸ਼ ਕਰਦੇ ਨੇ, ਚਾਂਸ ਦੇਖਦੇ ਨੇ, ਤੇ ਉਦੋਂ ਮੈਮ ਕਿਸ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਆਉਂਦੀਆਂ ਨੇ ਦੋਨੋਂ ਹੀ ਕੇਸ 'ਚ?
1: ਜਿਹੜਾ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਪੇਰੈਂਟਸ ਦੀ ਜਿਹੜੀ ਇੱਕ ਡਿਊਟੀ ਹੈ, ਮੈਂ ਇਹ ਨਹੀਂ ਕਹਿੰਦੀ ਕਿ ਪਹਿਲਾਂ ਪੇਰੈਂਟਸ ਆਪਣਾ ਫਰਜ਼ ਅਦਾ ਨਹੀਂ ਕਰਦੇ ਸੀ, ਲੇਕਿਨ ਜਿਹੜੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਪੇਰੈਂਟਸ ਦੀ ਬੱਚਿਆਂ ਦੇ ਪ੍ਰਤੀ ਜਿਹੜੀ ਡਿਊਟੀ ਹੈ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਹੈ। ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਪੂਰਾ ਅਪ ਟੂ ਡੇਟ ਰਹਿਣਾ ਪੈਂਦਾ ਹੈ। ਜੇ ਅਸੀਂ ਗੱਲ ਕਰਨੇ ਹਾਂ ਕਿ ਵਿਆਹ 30-32 ਸਾਲ ਦੀ ਉਮਰ 'ਚ ਹੋਇਆ, ਤੇ ਕਿਉਂਕਿ ਇਹਨਾਂ ਕੇਸਿਸ 'ਚ ਇਨਫਰਟੀਲਿਟੀ ਦੇ ਕੇਸਿਸ ਜ਼ਿਆਦਾ ਹੁੰਦੇ ਨੇ, ਨੈਚੁਰਲੀ ਪ੍ਰੈਗਨੈਂਸੀ ਲੇਟ ਹੁੰਦੀ ਹੈ 34-35 ਸਾਲ 'ਚ ਜੇ ਤੁਹਾਡਾ ਫਸਟ ਬੇਬੀ ਹੁੰਦਾ, ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਸਕੂਲ ਪਾਉਂਦੇ ਹੋ, ਅਸੀਂ ਆਪਣੇ ਆਪ ਹੀ ਕੈਲਕੂਲੇਟ ਕਰ ਸਕਦੇ ਹਾਂ, 15 ਸਾਲ ਦਾ ਬੱਚਾ ਜਦੋਂ ਹੋਊਗਾ ਤਾਂ ਮਾਂ ਪਿਓ ਦੀ ਉਮਰ 50 ਸਾਲ ਦੇ ਨੇੜੇ ਪਹੁੰਚੇਗੀ, ਤੇ ਉਸ ਦੌਰਾਨ ਉਹਨਾਂ ਨੂੰ ਹੋਰ ਕਈ ਹੈਲਥ ਇਸ਼ੂਜ਼ ਤੇ ਹੋਰ ਸਮੱਸਿਆਵਾਂ ਆਉਣ ਲੱਗ ਜਾਣਗੀਆਂ। ਇਸ ਕਰਕੇ ਮੇਰੇ ਹਿਸਾਬ ਨਾਲ ਇਹ ਏਜ ਲੇਟ ਹੈ ਬੱਚਾ ਪੈਦਾ ਕਰਨ ਲਈ, ਤੇ ਬੱਚੇ ਨੂੰ ਅੱਗੇ ਜੇ ਆਪਾਂ ਦੇਖਦੇ ਹਾਂ ਵੀ ਇੱਕ ਵੈਲ ਸੈਟਲਡ ਹੋਵੇ, ਤੇ ਇਹ ਏਜ ਲੇਟ ਹੈ। ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਕਿ ਟੀਨ ਏਜ 'ਚ ਪ੍ਰੈਗਨੈਂਸੀ ਹੁੰਦੀ ਹੈ, 18-19 ਸਾਲ ਦੀ ਉਮਰ 'ਚ ਜੇ ਇੱਕ ਫੀਮੇਲ ਬੱਚਾ ਪੈਦਾ ਕਰਦੀ ਹੈ, ਤੇ ਉਹ ਆਪ ਹੀ ਨਿਆਣੀ ਉਮਰ 'ਚ ਹੈ, ਤੇ ਉਹ ਬੱਚੇ ਨੂੰ ਕੀ ਪਾਲੇਗੀ? ਉਹਨੂੰ ਦਿੱਕਤਾਂ ਆਉਣਗੀਆਂ ਅੰਟਿਲ ਅਨਲੈਸ ਕਿ ਉਹਦੇ ਕੋਲ ਕੋਈ ਕਰੇ ਸੀਨੀਅਰ, ਕੋਈ ਉਹਨੂੰ ਗਾਈਡ ਕਰਨ ਵਾਲਾ ਨਹੀਂ ਹੈ, ਜਿਵੇਂ ਕਿ ਉਹਦੀ ਮਦਰ ਇਨ ਲਾਅ ਜਾਂ ਮਦਰ ਜਾਂ ਹੋਰ।
0: ਕੁੜੀਆਂ ਦੇ ਕੇਸ ਦੇ ਵਿੱਚ ਆਉਂਦੇ ਆ, ਨੌਜਵਾਨ ਜੋ ਔਰਤਾਂ ਨੇ ਉਹਨਾਂ ਦੇ ਕੇਸ ਦੇ ਵਿੱਚ ਆਉਂਦੇ ਆ, ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਉਹ ਜਦੋਂ ਕੰਸੀਵ ਕਰਦੀਆਂ ਨੇ, ਤੇ ਬਹੁਤ ਸਾਰੇ ਚੇਂਜ ਜਿਹੜੇ ਹੈ ਆ ਜਾਂਦੇ ਨੇ ਉਹਨਾਂ ਦੇ ਰੂਟੀਨ ਦੇ ਵਿੱਚ, ਉਹਨਾਂ ਦੇ ਸਰੀਰ ਦੇ ਵਿੱਚ, ਤੇ ਇੱਕ ਨਵੀਂ ਜਾਨ ਜਿਹੜੀ ਕਿ ਉਹਨਾਂ ਦੇ ਨਾਲ ਜੁੜੀ ਹੋਈ ਹੈ, ਉਸ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਕਿਸ ਤਰ੍ਹਾਂ ਦਾ ਉਹ ਅਹਿਸਾਸ ਹੁੰਦਾ ਹੈ, ਤੇ ਜਦੋਂ ਉਹ ਇਸ ਦੇ ਵਿੱਚ ਕੰਪਲੀਕੇਸ਼ਨਸ ਮਹਿਸੂਸ ਕਰਦੀਆਂ, ਸਟ੍ਰੈਸ ਵੀ ਲੈ ਜਾਂਦੀਆਂ, ਉਸ ਬਾਰੇ ਕੀ ਕਹਿਣਾ ਚਾਹੋਗੇ?
1: ਮੈਂ ਕਹਿੰਦੀ ਹਾਂ ਕਿ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਬਹੁਤ ਹੀ ਸਮਝਦਾਰ ਹੈ, ਬਹੁਤ ਹੀ ਜਾਗਰੂਕ ਹੈ। ਇਹਦੇ 2 ਕਾਰਨ ਨੇ ਇਸ ਦੇ, ਇੱਕ ਤਾਂ ਐਜੂਕੇਸ਼ਨ ਫੈਸਿਲਿਟੀਜ਼ ਕਰਕੇ ਉਹਨਾਂ ਦੇ ਵਿੱਚ ਨੌਲੇਜ ਹੈਗੀ ਹੈ ਚੀਜ਼ਾਂ ਦੀ, ਦੂਸਰਾ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਆਪਾਂ ਚੱਲ ਰਹੇ ਹਾਂ ਕਹਿੰਦੇ ਹਾਂ ਗੂਗਲ ਕਾਰਨ ਹਰ ਚੀਜ਼ ਨੂੰ ਉਹਨਾਂ ਨੇ ਪਹਿਲਾਂ ਹੀ ਸਰਚ ਕਰ ਲੈਣਾ ਤੇ ਦੇਖ ਲੈਣਾ, ਉਹਦੇ ਪ੍ਰੋਜ਼ ਐਂਡ ਕੌਨਸ ਦੇਖ ਲੈਣੇ ਆ ਤੇ ਓਵਰ ਸਟ੍ਰੈਸ ਲੈਣੀ ਹੈ। ਦੋਨਾਂ ਚੀਜ਼ਾਂ ਦੇ ਫਾਇਦੇ ਵੀ ਨੇ, ਨੁਕਸਾਨ ਵੀ ਨੇ। ਫਾਇਦੇ ਇਹ ਹੈ ਕਿ ਬਹੁਤ ਚੀਜ਼ਾਂ ਦੀ ਨੌਲੇਜ ਉਹਨਾਂ ਨੂੰ ਆਲਰੇਡੀ ਹੁੰਦੀ ਹੈ ਤੇ ਉਹਦੀ ਪ੍ਰੀਕੋਸ਼ਨ ਲੈ ਸਕਦੇ ਨੇ, ਤੇ ਨੁਕਸਾਨ ਇਹ ਹੈ ਵੀ ਉਹ ਗੂਗਲ ਤੋਂ ਅਨਨੈਸੈਸਰੀ ਨੌਲੇਜ ਗੇਨ ਕਰਕੇ ਐਕਸੈਸਿਵ 'ਚ ਸਟ੍ਰੈਸ ਕਈ ਵਾਰੀ ਲੈ ਲੈਂਦੇ ਨੇ ਜਿਹਦੀ ਕਿ ਜ਼ਰੂਰਤ ਨਹੀਂ ਹੁੰਦੀ।
0: ਮੁੰਡਿਆਂ ਦੇ ਕੇਸ ਦੇ ਵਿੱਚ ਵੀ ਅਸੀਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਉਹਨਾਂ ਦੀ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਿ ਉਹ ਪਹਿਲਾ ਬੱਚਾ ਆਪਣਾ ਪਲਾਨ ਕਰ ਰਹੇ ਨੇ ਨੌਜਵਾਨ ਸਾਥੀਆਂ ਦੇ ਕੇਸ 'ਚ।
1: ਦੇਖੋ, ਅੱਜ ਕੱਲ੍ਹ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਨਿਊਕਲੀਅਰ ਫੈਮਿਲੀਜ਼ ਨੇ, ਬਹੁਤ ਸਾਰੇ ਬੱਚੇ ਜਿਹੜੀ ਨੌਜਵਾਨ ਪੀੜ੍ਹੀ ਹੈ ਕਾਰਪੋਰੇਟ ਆਫਿਸਿਸ 'ਚ ਕੰਮ ਕਰਦੀ ਹੈ ਜਾਂ ਕਿਤੇ ਵੀ ਜੋਬ ਕਰਦੀ ਹੈ ਜਿੱਥੇ ਕਿ ਉਹ ਮੈਟਰੋ ਸਿਟੀਜ਼ ਤੇ ਹੋਰ ਸ਼ਹਿਰਾਂ 'ਚ ਇਕੱਲੇ ਰਹਿੰਦੇ ਨੇ, ਉਹਨਾਂ ਕੋਲ ਆਪਣੇ ਪੇਰੈਂਟਸ ਨਹੀਂ ਰਹਿ ਰਹੇ ਜਿਹੜੇ ਕਿ ਉਹਨਾਂ ਨੂੰ ਗਾਈਡ ਕਰ ਸਕਣ ਜਾਂ ਉਹਨਾਂ ਦੀ ਹੈਲਪ ਕਰ ਸਕਣ। ਮੁੱਕਦੀ ਗੱਲ ਇਹ ਹੈ ਕਿ ਜੇ ਉਹ ਪ੍ਰੈਗਨੈਂਸੀ ਪਲਾਨ ਕਰਦੇ ਨੇ, ਬੱਚਾ ਲੈਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਹਰ ਤਰੀਕੇ ਲਈ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਜ਼ਰੂਰੀ ਹੈ, ਜਿਹਦੇ ਵਿੱਚ ਕਿ ਉਹਨਾਂ ਨੂੰ ਇਹ ਵੀ ਹੈ ਕਿ ਟਾਈਮ ਵੀ ਆਪਣੀ ਜੋਬ ਤੋਂ ਦੇਣਾ ਦੋਨੋਂ ਪੇਰੈਂਟਸ ਲਈ ਜ਼ਰੂਰੀ ਹੈ, ਸਿਰਫ ਫੀਮੇਲ ਲਈ ਨਹੀਂ, ਮਦਰ ਲਈ ਨਹੀਂ, ਫਾਦਰ ਲਈ ਵੀ ਉਨਾ ਹੀ ਜ਼ਰੂਰੀ ਹੈ, ਕਿਉਂਕਿ ਬੀਇੰਗ ਇਨ ਦਾ ਨਿਊਕਲੀਅਰ ਫੈਮਿਲੀਜ਼ ਦੋਨਾਂ ਦੀ ਕੰਟਰੀਬਿਊਸ਼ਨ ਇਕੁਅਲ ਹੈ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਆਪਣੀਆਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, 3-4 ਪਰਿਵਾਰ ਇਕੱਠੇ ਰਹਿੰਦੇ ਸੀ, ਉੱਥੇ ਪਤਾ ਨਹੀਂ ਚੱਲਦਾ ਸੀ ਬੱਚੇ ਕਦੋਂ ਪਲ ਜਾਂਦੇ ਸੀ, ਕਿ ਉਹਦਾ ਰੀਜ਼ਨ ਇਹ ਸੀ ਵੀ ਮਲਟੀਪਲ ਲੋਕ ਹੋਰ ਅਨਨੋਈ

0: ਤਰੀਕੇ ਨਾਲ ਹੈਲਪਫੁਲ ਹੁੰਦੇ ਸੀ ਬੱਚਿਆਂ ਨੂੰ ਪਾਲਣ ਚ।
1: ਜਦੋਂ ਬੱਚਾ ਜਨਮ ਲੈ ਲੈਂਦਾ ਮੈਮ, ਨਿਊਲੀ ਬੋਰਨ ਹੈ, ਵੈਸੇ ਤਾਂ ਕਈ ਆਫਿਸਿਸ ਦੇ ਵਿੱਚ ਤੁਸੀਂ ਗੱਲ ਕੀਤੀ ਕਾਰਪੋਰੇਟ ਆਫਿਸਿਸ ਦੇ ਵਿੱਚ, ਉੱਥੇ ਵੀ ਅੱਜ ਕੱਲ੍ਹ ਪੈਟਰਨਿਟੀ ਲੀਵ ਦਾ ਵੀ ਰੁਝਾਨ ਬਣਿਆ ਹੈ ਕਿ ਫਾਦਰ ਨੂੰ ਵੀ ਕੁਝ ਕੁ ਦਿਨਾਂ ਦੀ ਛੁੱਟੀ ਜਿਹੜੀ ਉਹ ਦਿੱਤੀ ਜਾਂਦੀ ਹੈ, ਜਿਵੇਂ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ, ਅਤੇ ਮਦਰ ਨੂੰ ਵੀ ਮੈਟਰਨਿਟੀ ਲੀਵ ਜਿਹੜੀ ਉਹ ਮਿਲ ਜਾਂਦੀ ਹੈ। ਉਸ ਕੇਸ ਦੇ ਵਿੱਚ ਸ਼ੁਰੂਆਤੀ ਦਿਨ ਜਿਹੜੇ ਹੈ ਉਹ ਇੱਕ ਨਵਾਂ ਤਜਰਬਾ ਹੈ ਅਤੇ ਬੜੀ ਹੀ ਜ਼ਿੰਮੇਵਾਰੀ ਵਾਲਾ ਇਹ ਕੰਮ ਹੁੰਦਾ। ਦੋਨਾਂ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ ਦੋਨਾਂ ਦਾ ਆਪਸੀ ਤਾਲਮੇਲ ਦੇ ਨਾਲ ਉਸ ਬੱਚੇ ਦੀ ਪਰਵਰਿਸ਼ ਉਹਨਾਂ ਨੂੰ ਕਰਨੀ ਚਾਹੀਦੀ ਹੈ?
0: ਦੇਖੋ ਜੀ, ਜਿਹੜੇ ਸ਼ੁਰੂਆਤੀ ਦਿਨ, ਜਿਹੜੇ 40 ਦਿਨ ਆਪਾਂ ਪੋਸਟ ਮਾਰਟਮ ਲੈ ਕੇ ਚੱਲਦੇ ਹਾਂ, ਬੋਥ ਫੋਰ ਦ ਮਦਰ ਐਂਡ ਬੇਬੀ ਬਹੁਤ ਹੀ ਕਰੂਸ਼ੀਅਲ ਨੇ। ਮਦਰ ਲਈ ਬੀਇੰਗ ਇੱਕ ਹਾਰਮੋਨਲ ਇੰਬੈਲੈਂਸ ਕ੍ਰੀਏਟ ਹੁੰਦਾ ਹੈ, ਜਿਹੜਾ ਕਿ ਮੈਂਟਲੀ ਅਤੇ ਸਾਈਕੋਲੋਜੀਕਲੀ ਵੀ ਮਦਰ ਨੂੰ ਕਾਫੀ ਇਫੈਕਟ ਕਰਦਾ। ਉਹਦੇ ਉੱਤੇ ਇੱਕ ਨਵੀਂ ਜ਼ਿੰਦਗੀ ਨੂੰ ਸੰਭਾਲਣ ਦੀ, ਪਾਲਣ ਦੀ ਪੂਰੀ ਜ਼ਿੰਮੇਵਾਰੀ ਹੈ, ਸਟ੍ਰੈਸ ਹੈ। ਅਤੇ ਇਸ ਟਾਈਮ ਵਿੱਚ ਜੇ ਫਾਦਰ ਅਤੇ ਹੋਰ ਫੈਮਿਲੀ ਉਹਦੇ ਨਾਲ ਬਹੁਤ ਕੋਆਪਰੇਟ ਕਰਦੇ ਨੇ ਅਤੇ ਇਹ ਸਫ਼ਰ ਥੋੜ੍ਹਾ ਜਿਹਾ ਆਸਾਨ ਹੋ ਜਾਂਦਾ। ਨੋ ਡਾਊਟ ਅਗਲੇ ਪਹਿਲੇ 2-3 ਸਾਲ ਬੱਚੇ ਲਈ, ਪੇਰੈਂਟਸ ਲਈ ਔਖੇ ਹੁੰਦੇ ਨੇ, ਖਾਸ ਕਰਕੇ ਫੋਰ ਦਾ ਫਸਟ ਬੇਬੀ, ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ। ਚਾਹੇ ਉਹ ਜਿੰਨੀਆਂ ਮਰਜ਼ੀ ਪ੍ਰੀ ਨੇਟਲ ਕਲਾਸਿਸ ਲਗਾ ਲੈਣ, ਪ੍ਰੀ ਨੇਟਲ ਯੋਗਾ ਕਲਾਸਿਸ ਲਗਾ ਲੈਣ, ਫਿਰ ਵੀ ਜਿਹੜਾ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹ ਹਮੇਸ਼ਾ ਅਲੱਗ ਹੁੰਦਾ। ਇਸ ਕਰਕੇ ਫਾਦਰ ਦੀ ਕੰਟਰੀਬਿਊਸ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਉਹਨਾਂ ਨੂੰ ਵੀ ਉਨੀ ਹੀ ਹੈਲਪ ਕਰਨੀ ਚਾਹੀਦੀ ਹੈ। ਇਸੇ ਕਰਕੇ ਹੀ ਸਰਕਾਰ ਨੇ 15 ਦਿਨਾਂ ਦੀ ਪੈਟਰਨਿਟੀ ਲੀਵ ਮੇਲਸ ਨੂੰ ਅਤੇ ਫੀਮੇਲਸ ਨੂੰ ਤਾਂ ਖੈਰ 6 ਮੰਥਸ ਦੀ ਲੀਵ ਦਿੱਤੀ ਹੈ।
1: ਅਸੀਂ ਤੁਹਾਡੇ ਤੋਂ ਮੈਡਮ ਇਹ ਵੀ ਜਾਣਨਾ ਚਾਹੁੰਦੇ ਹਾਂ, ਇੱਕ ਪ੍ਰੈਸ਼ਰ ਜਿਹੜਾ ਹੈ ਪਰਿਵਾਰ ਵੱਲੋਂ, ਪਰਿਵਾਰ ਦੀਆਂ ਕੁਝ ਕੁ ਸਿਆਣੀਆਂ ਔਰਤਾਂ ਵੱਲੋਂ ਇਹ ਵੀ ਬਣਾਇਆ ਜਾਂਦਾ ਹੈ ਕਿ ਤੁਹਾਨੂੰ ਜਿਹੜਾ ਹੈ ਬੱਚੇ ਨੂੰ ਬਰਥ ਜਿਹੜਾ ਉਹ ਨੈਚੁਰਲ ਤਰੀਕੇ ਨਾਲ, ਜਿਹੜਾ ਨੋਰਮਲ ਡਿਲੀਵਰੀ ਨਾਲ ਬਰਥ ਬੱਚੇ ਦਾ ਹੋਣਾ ਚਾਹੀਦਾ, ਇਸ ਦੇ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਅਤੇ ਉਹ ਕਈ ਤਰ੍ਹਾਂ ਦੇ ਨੁਸਖੇ ਜਿਹੜੇ ਆ ਉਹ ਵੀ ਦਿੰਦੀਆਂ ਨੇ। ਦੂਜੇ ਪਾਸੇ ਕਈ ਨੌਜਵਾਨ ਕੁੜੀਆਂ ਜਿਹੜੀਆਂ ਨੇ ਉਹ ਡਾਕਟਰ ਦੀ ਮਦਦ ਦੇ ਨਾਲ ਜੋ ਹੈ ਸਿਜੇਰੀਅਨ ਨੂੰ ਵੀ ਪ੍ਰੈਫਰ ਕਰਦੀਆਂ ਨੇ। ਇਸ ਸਾਰੇ ਡਿਸੀਜ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਸੁਝਾਅ ਦੇਣਾ ਚਾਹੋਗੇ?
0: ਦੇਖੋ, ਇਹ ਸਾਰੇ ਡਿਸੀਜਨ ਸਿਰਫ ਇੱਕ ਫੈਕਟਰ ਤੇ ਨਿਰਭਰ ਨਹੀਂ ਕਰਦੇ ਕਿ ਨੋਰਮਲ ਡਿਲੀਵਰੀ ਕਰਵਾਨੀ ਹੈ ਜਾਂ ਸਿਜ਼ੇਰੀਅਨ। ਅੱਜ ਕੱਲ ਦੀਆਂ ਅਸੀਂ ਦੇਖਿਆ ਹੈ ਕਿ ਜਿਹੜੀਆਂ ਪ੍ਰੈਗਨੈਂਸੀਜ਼ ਨੇ ਆਲਰੇਡੀ ਕੰਪਲੀਕੇਟਿਡ ਹੁੰਦੀਆਂ, ਉਹਨਾਂ ਨੂੰ ਕੋਈ ਨਾ ਕੋਈ ਪ੍ਰੀਵੀਅਸਲੀ ਕੋਈ ਨਾ ਕੋਈ ਪ੍ਰੋਬਲਮ ਰਹੀ ਹੁੰਦੀ ਹੈ 9 ਮੰਥਸ 'ਚ। ਇਸ ਕਰਕੇ ਡਾਕਟਰ ਵੀ ਬਹੁਤ ਜ਼ਿਆਦਾ ਰਿਸਕ ਨਹੀਂ ਲੈਂਦੇ ਹੈਗੇ। ਅਤੇ ਦੂਸਰਾ, ਜਿਹੜੀਆਂ ਫੀਮੇਲਸ ਨੇ ਉਹਨਾਂ ਦੇ ਵਿੱਚ ਅੰਦਰੋਂ ਵੀ ਇੰਨੀ ਅੱਜ ਕੱਲ੍ਹ ਸਟਰੈਂਥ ਨਹੀਂ ਹੈਗੀ ਕਿ ਉਹ ਨੋਰਮਲ ਡਿਲੀਵਰੀ ਦੀਆਂ ਪੇਨਸ ਨੂੰ ਬਰਦਾਸ਼ਤ ਕਰ ਸਕੇ। ਬੇਸ਼ੱਕ ਪੇਨਲੈਸ ਨੋਰਮਲ ਡਿਲੀਵਰੀ ਦਾ ਵੀ ਟ੍ਰੈਂਡ ਹੈ, ਪਰ ਲੋਕ ਇਹਨੂੰ ਘੱਟ ਪ੍ਰੈਫਰ ਕਰਦੇ ਨੇ। ਦੂਸਰਾ ਇਹ ਹੈ ਕਿ ਦੋਨਾਂ ਚੀਜ਼ਾਂ ਦੇ ਆਪਦੇ ਫਾਇਦੇ ਨੁਕਸਾਨ ਹੈ। ਨੋਰਮਲੀ ਜਿਹੜੀਆਂ ਸਜ਼ੇਰੀਅਨ ਡਿਲੀਵਰੀਜ਼ ਨੇ, ਜੇ ਕੰਪਲੀਕੇਸ਼ਨ ਨੇ ਤਾਂ ਪ੍ਰੈਫਰ ਕਰਨਾ ਚਾਹੀਦਾ, ਕੋਈ ਬਹੁਤੇ ਲੌਂਗ ਟਰਮ ਸਾਈਡ ਇਫੈਕਟ ਨਹੀਂ ਹੈਗੇ।
1: ਪਹਿਲੀ ਵਾਰ ਮਾਂ ਬਾਪ ਬਣੇ ਨੌਜਵਾਨਾਂ ਲਈ ਜਾਂ ਪਹਿਲੀ ਵਾਰ ਮਾਂ ਬਾਪ ਬਣਨ ਜਾ ਰਹੇ ਨੌਜਵਾਨਾਂ ਦੇ ਲਈ ਜ਼ਰੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਡਾਕਟਰ ਅੰਜਲੀ, ਜੋ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਡਾਕਟਰ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ। ਫਿਲਹਾਲ ਸੁਣਦੇ ਹਾਂ ਇਹ ਗੀਤ।

0: ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਕਿ ਅੱਜ ਨੌਜਵਾਨ ਸਾਥੀ ਜੋ ਕਿ ਪਹਿਲੀ ਵਾਰ ਮਾਂ ਬਾਪ ਬਣੇ ਨੇ ਜਾਂ ਮਾਂ ਬਾਪ ਬਣਨ ਦੀ ਪਲੈਨਿੰਗ ਦੇ ਵਿੱਚ ਨੇ, ਰੱਬ ਉਹਨਾਂ ਨੂੰ ਇਹ ਦਾਤ ਦੇਣ ਜਾ ਰਿਹਾ ਹੈ, ਉਹਨਾਂ ਲਈ ਜ਼ਰੂਰੀ ਗੱਲਾਂ ਜੋ ਕਿ ਅਸੀਂ ਧਿਆਨ ਹਿੱਤ ਰੱਖਣੀਆਂ ਨੇ ਸਾਨੂੰ ਅੱਜ ਦੱਸ ਰਹੇ ਨੇ ਪ੍ਰੋਗਰਾਮ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਤੋਂ ਡਾਕਟਰ ਅੰਜਲੀ। ਮੈਡਮ, ਜੋ ਅਗਲਾ ਸਵਾਲ ਮੇਰਾ ਹੈ ਉਹ ਬੱਚਾ ਪੈਦਾ ਹੋਣ ਤੋਂ ਪਹਿਲਾਂ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਵਾਲੇ ਦੋਨੇ ਹੀ ਪੀਰੀਅਡ ਦੇ ਲਈ ਹੈ, ਜਦੋਂ ਕਿ ਦੋਨੇ ਹੀ ਮਦਰ ਅਤੇ ਫਾਦਰ ਜਿਹੜੇ ਕਿ ਇੱਕ ਨਵਾਂ ਜੋੜਾ ਜਿਹੜਾ ਕਿ ਪਹਿਲੀ ਵਾਰੀ ਮਦਰ ਫਾਦਰ ਬਣੇ ਹੈ, ਮਾਂ ਬਾਪ ਬਣੇ ਨੇ ਉਹ, ਅਤੇ ਉਹ ਐਕਸਟਰਾ ਪੋਜੈਸਿਵ ਹੋ ਜਾਂਦੇ ਨੇ ਅਤੇ ਉਹ ਡਾਕਟਰ ਤੋਂ ਵੀ ਐਕਸਟਰਾ ਕੇਅਰ ਚਾਹੁੰਦੇ ਨੇ ਅਤੇ ਕਈ ਤਰ੍ਹਾਂ ਦੇ ਆਪਣੇ ਜਿਹੜੇ ਨੁਸਖੇ ਹੈ ਉਹ ਵੀ ਅਜਮਾਉਂਦੇ ਨੇ ਨੈੱਟ ਦੇ ਨਾਲ ਸੰਬੰਧਿਤ, ਕਿਉਂਕਿ ਗੱਲਾਂ ਜਿਹੜੀਆਂ ਤੁਸੀਂ ਕਿਹਾ ਕਿ ਉਹ ਸਰਚ ਕਰਕੇ ਫਿਰ ਹੀ ਡਾਕਟਰ ਕੋਲ ਪਹੁੰਚਦੇ ਹੈ, ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ?
1: ਮੈਂ ਅੱਜ ਕੱਲ੍ਹ ਦੀ ਜਿਹੜੇ ਨਵੇਂ ਮਾਂ ਬਾਪ ਬਣ ਰਹੇ ਉਹਨਾਂ ਨੂੰ ਸਿਰਫ ਇੱਕ ਹੀ ਸੁਝਾਅ ਦੇਵਾਂਗੀ ਵੀ ਪਲੀਜ਼ ਆਪਣੇ ਡਾਕਟਰ ਤੇ ਵਿਸ਼ਵਾਸ ਰੱਖੋ। ਨੈੱਟ ਤੇ ਇੱਕ ਸਿਮਟਮ ਦੀਆਂ 20 ਬਿਮਾਰੀਆਂ ਲਿਖੀਆਂ ਆਉਂਦੀਆਂ ਨੇ ਜਿਹੜੀਆਂ ਕਿ ਹਾਈਐਸਟ ਲੈਵਲ ਤੇ ਜਦੋਂ ਉਹਨਾਂ ਦੀ ਕੰਪਲੀਕੇਸ਼ਨ ਆਉਂਦੀ ਹੈ ਉਹਦੇ ਨਾਲ ਸੰਬੰਧਿਤ ਹੁੰਦੀਆਂ। ਕਈ ਵਾਰੀ ਆਪਾਂ ਉਹਨਾਂ ਨੂੰ ਪਹਿਲਾਂ ਹੀ ਪੜ੍ਹ ਕੇ ਜਿਹੜੀ ਕਿ ਆਪਣੇ ਬੱਚੇ ਨਾਲ ਸ਼ਾਇਦ ਲਿੰਕਡ ਵੀ ਨਹੀਂ ਹੁੰਦੀ ਤੇ ਆਪਾਂ ਉਹਦੇ ਬਾਰੇ ਅਨਨੈਸੈਸਰੀ ਪ੍ਰੀਕੋਸ਼ਨਸ ਲੈਣ ਲੱਗ ਜਾਂਦੇ ਹਾਂ ਜਾਂ ਆਪਾਂ ਅਨਨੈਸੈਸਰੀ ਵਰਿਡ ਹੋ ਜਾਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ। ਇੱਕ ਕੁਆਲੀਫਾਈਡ ਡਾਕਟਰ ਦੀ ਰਾਏ ਤੇ ਚੱਲਣਾ ਤੇ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰਨਾ ਸਭ ਤੋਂ ਜ਼ਰੂਰੀ ਹੈ।
0: ਮੈਂ ਬੱਚੇ ਨੂੰ ਜਦੋਂ ਵੀ ਕੋਈ ਤਕਲੀਫ ਹੁੰਦੀ ਹੈ ਪੇਰੈਂਟਸ ਜਿਹੜੇ ਆ, ਫਿਰ ਦੁਬਾਰਾ ਮੈਂ ਕਹੂੰਗਾ ਕਿ ਪੋਸੈਸਿਵ ਹੋ ਕੇ ਬੱਚੇ ਨੂੰ ਵਾਰ ਵਾਰ ਜਿਹੜਾ ਹੈ ਉਹ ਡਾਕਟਰ ਕੋਲ ਚੁੱਕ ਕੇ ਭੱਜਦੇ ਨੇ ਤੇ ਉਸ ਕੇਸ ਦੇ ਵਿੱਚ ਉਦਾਹਰਨ ਦੇ ਤੌਰ ਤੇ ਜੇ ਬੱਚਾ ਜਿਹੜਾ ਹੈ ਛੋਟਾ ਬੱਚਾ ਦਸਤ ਕਰ ਰਿਹਾ ਹੈ ਜਾਂ ਤੇ ਉਸ ਕੇਸ ਦੇ ਵਿੱਚ ਵੀ ਉਹ ਵਰਿਡ ਹੋ ਜਾਂਦੇ ਨੇ ਤੇ ਅੱਗੇ ਗਿਆ ਨੂੰ ਡਾਕਟਰ ਕਹਿੰਦੇ ਹੈ ਕਿ ਕੋਈ ਗੱਲ ਨਹੀਂ ਇਹ ਨੋਰਮਲ ਹੈ, ਜੇ ਦਿਨ ਦੇ ਵਿੱਚ 8-10 ਵਾਰੀ 20 ਬੱਚਾ ਜਾਂਦਾ ਹੈ ਤਾਂ ਵੀ ਨੋਰਮਲ ਹੈ, ਉਸ ਕੇਸ ਦੇ ਵਿੱਚ ਨਵੇਂ ਜੋੜੇ ਦੀ ਜਿਹੜੀ ਤਸੱਲੀ ਹੈ ਉਹ ਨਹੀਂ ਹੁੰਦੀ ਤੇ ਅਜਿਹੀਆਂ ਕਈ ਗੱਲਾਂ ਨੇ ਜਿਹੜੀਆਂ ਕਿ ਤੁਸੀਂ ਬਿਹਤਰ ਜਾਣਦੇ ਹੋ, ਉਹਨਾਂ ਬਾਰੇ ਕੀ ਕਹੋਗੇ?
1: ਦੇਖੋ, ਸਾਡੇ ਕੋਲ ਮੈਕਸੀਮਮ ਓਪੀਡੀ ਇਹੀ ਆਉਂਦੀ ਹੈ ਕਿਉਂਕਿ ਸਾਡੇ ਕੋਲ ਸਿਵਲ 'ਚ ਕਿਉਂਕਿ ਨੋਰਮਲ ਡਿਲੀਵਰੀਜ਼ ਤੇ ਹੋਰ ਡਿਲੀਵਰੀਜ਼ ਜ਼ਿਆਦਾ ਹੁੰਦੀਆਂ, ਮੈਕਸੀਮਮ ਪੇਸ਼ੈਂਟ ਇਹੀ ਆਉਂਦੇ ਜੀ ਦਸਤ ਕਰ ਰਹੇ। ਸਿਰਫ ਅਸੀਂ ਉਹਨਾਂ ਦੀ ਕੌਂਸਲਿੰਗ ਕਰਦੇ ਹਾਂ, ਕੌਂਸਲਿੰਗ 'ਚ ਵਿਸ਼ਵਾਸ ਰੱਖਦੇ ਹਾਂ ਥੋੜ੍ਹੀਆਂ ਜੀ ਇਹਨਾਂ ਗੱਲਾਂ ਦੀ। ਜੇ ਪ੍ਰੀ ਨੇਟਲੀ ਕੌਂਸਲਿੰਗ ਹੋ ਜੇ ਜਾਂ ਇਮੀਜੀਏਟਲੀ ਡਿਲੀਵਰੀ ਤੋਂ ਬਾਅਦ 2-3 ਸੈਸ਼ਨ ਜੇ ਕੌਂਸਲਰ ਦੇ ਆਪਾਂ ਲਵਾਏ ਹੋਣ ਰੈਗੂਲਰ ਇੰਟਰਵਲ ਤੇ, ਵੀ ਆਹ ਜਿਹੜੀਆਂ ਕਾਮਨ ਜਿਹੜੀਆਂ ਚੀਜ਼ਾਂ ਹੋਣੀਆਂ ਹੀ ਹੈ, ਬੱਚਾ ਸੌਂਦਾ ਨਹੀਂ ਜੀ ਰਾਤ ਨੂੰ ਇਹ ਕਦੋਂ ਸੋਏਗਾ, ਤਾਂ ਅਸੀਂ ਇਹੀ ਕਹਿ ਦਿੰਦੇ ਹਾਂ ਵੀ ਸੋਣਾ ਭੁੱਲ ਜਾਓ
0: ਜੀ
1: ਤੇ 6 ਮਹੀਨੇ ਤਾਂ ਭੁੱਲ ਜਾਓ ਕਿ ਸੋਏਗਾ।

0: ਦੇਖੋ, ਸਲੀਪ ਸਾਈਕਲ ਦਾ ਚੇਂਜ ਹੋਣਾ, ਬੱਚੇ ਦੀ ਡੇ ਨਾਈਟ ਦੇ ਰੂਟੀਨ ਦਾ ਚੇਂਜ, ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ। ਗੱਟ ਦੀ ਸਟੇਬਿਲਿਟੀ ਆਉਣ 'ਚ ਟਾਈਮ ਲੱਗਦਾ, ਬੱਚੇ ਦੀ ਜਿਹੜੀ ਪਾਚਨ ਸ਼ਕਤੀ ਉਹਦੇ 'ਚ ਸਮਾਲ ਅਮਾਊਂਟ 'ਚ ਪਚਦਾ, ਇਸ ਕਰਕੇ ਵਾਰ ਵਾਰ ਦਸਤ ਕਰਦਾ। ਅਤੇ ਉਹਦੇ ਕੁਛ ਡੇਂਜਰ ਸਾਈਨਸ ਹੁੰਦੇ ਜੇ ਅਸੀਂ ਸਮਝਾ ਦਿੰਦੇ ਹਾਂ, ਮੋਸਟਲੀ ਪੇਰੈਂਟ ਸਮਝ ਜਾਂਦੇ ਵੀ ਜੇ ਉਹ ਆਉਣ ਤਾਂ ਵਰੀ ਕਰਨਾ, ਅਦਰਵਾਈਜ਼ ਵਰੀ ਨਹੀਂ ਕਰਨਾ।
1: ਅਤੇ ਅਗਲਾ ਜੋ ਸਵਾਲ ਜਾਂ ਅਗਲੀ ਜੋ ਦਿੱਕਤ ਹੈ ਉਹ ਇਹ ਕਿ ਬੱਚਾ ਜਦੋਂ ਵੱਡਾ ਹੋ ਰਿਹਾ ਹੈ ਉਦੋਂ ਪੇਰੈਂਟਸ ਨੂੰ ਇਹ ਲੱਗਣ ਲੱਗ ਜਾਂਦਾ ਵੀ ਸਾਡਾ ਬੱਚਾ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ, ਇਹ ਖਾ ਨਹੀਂ ਰਿਹਾ ਜੀ। ਅਤੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਹੈ ਉਹ ਵੀ ਆਉਂਦੇ ਹੈ। ਅਤੇ ਅੱਗੇ ਗਿਆ ਡਾਕਟਰ ਜਿਹੜੇ ਹੈ ਜਦੋਂ ਇਸ ਗੱਲ ਨੂੰ ਲਾਈਟ ਹੀ ਲੈਂਦੇ ਹੈ ਤਾਂ ਫਿਰ ਕਈ ਵਾਰ ਪੇਰੈਂਟਸ ਜਿਹੜੇ ਹੈ ਉਹ ਤਾਂ ਈਵਨ ਡਾਕਟਰ ਤੱਕ ਵੀ ਬਦਲ ਦਿੰਦੇ ਨੇ ਵੀ ਇਹ ਡਾਕਟਰ ਜਿਹੜੇ ਸਾਡੀ ਗੱਲ ਲਾਈਟ ਲੈ ਰਹੇ ਹੈ, ਸਾਡੀ ਪ੍ਰੋਬਲਮ ਜਿਹੜੀ ਨਹੀਂ ਸਮਝ ਰਹੇ। ਉਸ ਕੇਸ 'ਚ ਕੀ ਕਹਿਣਾ ਚਾਹੋਗੇ ਜਦੋਂ ਖਾਸ ਤੌਰ 'ਤੇ ਪੇਰੈਂਟਸ ਕਹਿੰਦੇ ਸਾਡਾ ਬੱਚਾ ਖਾਂਦਾ ਨਹੀਂ, ਇਹਨੂੰ ਭੁੱਖ ਨਹੀਂ ਲੱਗ ਰਹੀ ਅਤੇ ਇਹ ਕਮਜ਼ੋਰ ਹੈ?
0: ਨੋਰਮਲੀ ਕੀ ਹੁੰਦਾ ਜਿਹੜੇ ਅਸੀਂ ਰੂਟੀਨ 'ਚ ਦੇਖਦੇ ਹਾਂ, ਪੇਰੈਂਟਸ ਕਹਿੰਦੇ ਬੱਚਾ ਖਾਂਦਾ ਨਹੀਂ, ਐਕਚੁਅਲੀ ਉਹ ਕੀ ਕਰਦੇ ਨੇ ਕਿ ਉਹਨਾਂ ਦਾ ਬੱਚੇ 'ਤੇ ਕੰਟਰੋਲ ਇਸ ਗੱਲ ਦਾ ਨਹੀਂ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕੋਈ ਨਾ ਕੋਈ ਚੀਜ਼ ਬੱਚੇ ਨੂੰ ਦੇਤੀ, ਕਦੇ ਤਾਂ ਜੀ ਉਹਨੇ ਚਿਪਸ ਖਾ ਲਏ, ਕਦੇ ਕੀ ਖਾ ਲਿਆ। ਅਸੀਂ ਇਹ ਕਹਿੰਦੇ ਹਾਂ ਵੀ ਬਿਫੋਰ ਪ੍ਰੋਪਰ ਮੀਲਸ, ਤੁਹਾਡਾ ਲੰਚ ਜਾਂ ਡਿਨਰ ਹੈ, ਉਸ ਤੋਂ ਘੰਟਾ ਡੇਢ ਦੋ ਘੰਟੇ ਪਹਿਲਾਂ ਕੁਛ ਵੀ ਬੱਚੇ ਨੂੰ ਖਾਣ ਨਾ ਦਿਓ, ਤਾਂ ਹੀ ਉਹ ਪੇਟ ਭਰ ਕੇ ਖਾਣਾ ਖਾਏਗਾ। ਕਿਉਂ? ਅੱਜ ਕੱਲ੍ਹ ਫੈਸਿਲਿਟੀਜ਼ ਜ਼ਿਆਦਾ ਨੇ, ਬੱਚਿਆਂ ਨੂੰ ਛੂਟ ਜ਼ਿਆਦਾ ਹੈ, ਬੱਚੇ ਚੂਜ਼ੀ ਐਂਡ ਪਿੱਕੀ ਈਟਰਸ ਨੇ, ਉਹ ਚੂਜ਼ ਕਰਕੇ ਖਾਂਦੇ ਹੈ। ਇਹ ਇਸ 'ਚ ਥੋੜ੍ਹਾ ਜਿਹਾ ਪੇਰੈਂਟਸ ਦਾ ਵੀ ਯੋਗਦਾਨ ਹੈ। ਸ਼ੁਰੂ ਸ਼ੁਰੂ 'ਚ ਬੱਚੇ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਨੇ, ਇਹ ਨਹੀਂ ਖਾਣਾ, ਵੋ ਨਹੀਂ ਖਾਣਾ, ਖੁੱਲ੍ਹੀ ਛੂਟ ਨਹੀਂ ਦਿੰਦੇ, ਜਾਂ ਜੰਕ ਫੂਡ ਜ਼ਿਆਦਾ ਖਾਂਦੇ ਨੇ, ਅਤੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਕਾਉਂਸਲਿੰਗ, ਡਿਸਕਸ਼ਨ, ਪਲੱਸ ਥੋੜ੍ਹਾ ਬਹੁਤਾ ਸਪਲੀਮੈਂਟੇਸ਼ਨ ਆਫ ਅਸੈਂਸ਼ੀਅਲ ਨਿਊਟ੍ਰੀਐਂਟਸ ਨਾਲ ਅਸੀਂ ਹੱਲ ਕਰ ਲੈਂਦੇ ਹਾਂ ਵੀ ਥੋੜ੍ਹੇ ਬਹੁਤ ਮਲਟੀਵਿਟਾਮਿਨ ਜਾਂ ਹੋਰ ਵਿਟਾਮਿਨ ਡੀ ਅੱਜ ਕੱਲ੍ਹ ਟ੍ਰੈਂਡ ਹੈ ਕਿਉਂਕਿ ਧੁੱਪੇ 'ਚ ਬੱਚੇ ਨਿਕਲਦੇ ਨਹੀਂ, ਉਹ ਦੇਣ ਦਾ, ਜਾਂ ਹੋਰ ਕੋਈ ਉਹਦੇ 'ਚ ਬੱਚੇ 'ਚ ਸਾਨੂੰ ਕੋਈ ਐਕਿਊਟ ਡੈਫੀਸ਼ੈਂਸੀ ਲੱਗਦੀ ਹੈ, ਤਾਂ ਅਸੀਂ ਉਹ ਉਹਦੇ ਨਾਲ ਦੇ ਕੇ ਮਾਂ ਬਾਪ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਦੇ।
1: ਕਿਉਂਕਿ ਮਾਂ ਬਾਪ ਦੋਨੋਂ ਹੀ ਤੁਹਾਡੇ ਕੋਲ ਆਪਣੇ ਬੱਚੇ ਨੂੰ ਲੈ ਕੇ ਪਹੁੰਚਦੇ ਹੋਣਗੇ, ਜਾਂ ਜਦੋਂ ਫੀਮੇਲ ਜਿਹੜੀ ਹੈ ਉਹ ਪ੍ਰੈਗਨੈਂਟ ਹੈ ਤਾਂ ਵੀ ਉਸ ਕੇਸ ਦੇ ਵਿੱਚ ਵੀ ਦੋਨੋਂ ਹੀ ਤੁਹਾਡੇ ਕੋਲ ਆਉਂਦੇ ਹੋਣਗੇ। ਇਸ ਸਾਰੇ ਹੀ ਦੌਰ ਦੇ ਵਿੱਚ ਇੱਕ ਟੈਨਸ਼ਨ ਜਿਹੜੀ ਹੈ ਉਹ ਇਸ ਗੱਲ ਦੀ ਬਣਦੀ ਹੈ ਕਿ ਫੀਮੇਲ ਦੇ ਵਿੱਚ ਮੂਡ ਸਵਿੰਗਸ ਦੀ ਗੱਲਾਂ ਜਿਹੜੀਆਂ ਉਹ ਬਹੁਤ ਆਉਂਦੀਆਂ ਨੇ, ਅਤੇ ਬੱਚੇ ਦੀ ਡਿਲੀਵਰੀ ਤੋਂ ਬਾਅਦ ਉਸ ਦੇ ਨਾਲ ਨਾਲ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ, ਅਤੇ ਕਈ ਵਾਰ ਪਰਿਵਾਰਾਂ ਦੇ ਵਿੱਚ ਟੈਨਸ਼ਨ ਜਿਹੜੇ ਹੈ, ਝਗੜੇ ਜਿਹੜੇ ਹੈ ਉਹ ਵੀ ਬੱਚੇ ਨੂੰ ਲੈ ਕੇ ਜਾਂ ਬੱਚੇ ਦੀ ਪਰਵਰਿਸ਼ ਨੂੰ ਲੈ ਕੇ ਹੋ ਜਾਂਦੇ ਹੈ। ਉਸ ਬਾਰੇ ਤੁਸੀਂ ਕੀ ਕਹੋਗੇ?
0: ਦੇਖੋ, ਬੱਚੇ ਦੀ ਜਿਹੜੀ ਪਰਵਰਿਸ਼ ਹੈ, ਪਹਿਲਾਂ ਵੀ ਇਹੀ ਹੁੰਦਾ ਸੀ ਕਿ ਜਿਹੜੇ ਆਪਣੇ ਪੇਰੈਂਟਸ ਹੈ ਉਹਨਾਂ ਦੀ ਜਨਰੇਸ਼ਨ ਅਲੱਗ ਹੈ, ਜਿਹੜੇ ਬੱਚੇ ਦੇ ਪੇਰੈਂਟਸ ਬਣੇ ਨੇ ਉਹਨਾਂ ਦੀ ਜਨਰੇਸ਼ਨ ਅਲੱਗ ਹੈ, ਦੋਨਾਂ ਦੇ ਵਿਚਾਰਾਂ 'ਚ ਹਮੇਸ਼ਾ ਹੀ ਡਿਫਰੈਂਸ ਆਫ ਓਪੀਨੀਅਨ ਰਹੇਗਾ ਹੀ। ਲੇਕਿਨ ਅਸੀਂ ਇਹੀ ਕਾਉਂਸਲਿੰਗ ਕਰਨੇ ਹਾਂ ਵੀ ਕੁਛ ਗੱਲਾਂ ਮਾਂ ਦਾਦਾ ਦਾਦੀ ਦੀਆਂ ਸਹੀ ਮੰਨ ਕੇ ਚੱਲੋ, ਵੀ ਉਹਨਾਂ ਦੀਆਂ ਵੀ ਇਹ ਨਹੀਂ ਹੈਗਾ ਕਿ ਸਾਰੀਆਂ ਗੱਲਾਂ ਆਊਟਡੇਟਿਡ ਨੇ, ਕੁਛ ਗੱਲਾਂ ਉਹਨਾਂ ਦੀਆਂ ਸਹੀ ਹੁੰਦੀਆਂ ਕਿਉਂਕਿ ਉਹਨਾਂ ਨੂੰ ਤਜੁਰਬਾ ਰਿਹਾ, ਕੁਛ ਗੱਲਾਂ ਜਿਹੜੀਆਂ ਨਵੇਂ ਮਾਂ ਬਾਪ ਬਣੇ ਨੇ ਉਹਨਾਂ ਨੇ ਜੋ ਇੰਟਰਨੈਟ ਤੋਂ ਸਿੱਖੀਆਂ ਜਾਂ ਉਹਨਾਂ ਨੇ ਨੌਲੇਜ ਨਾਲ ਸਿੱਖੀ, ਕੁਛ ਗੱਲਾਂ ਉਹ ਵੀ ਸਹੀ ਹੋ ਸਕਦੀਆਂ। ਬੇਸਿਕਲੀ ਦੋਨਾਂ 'ਚ ਤਾਲਮੇਲ ਬਿਠਾਉਣ ਦੀ ਗੱਲ ਹੈ।
1: ਡਾਕਟਰ ਸਾਹਿਬ, ਬਹੁਤ ਬਿਹਤਰੀਨ ਜਾਣਕਾਰੀ ਜਿਹੜੀ ਹੈ ਤੁਸੀਂ ਸਾਨੂੰ ਇਸ ਵਿਸ਼ੇ 'ਤੇ ਦਿੱਤੀ, ਅਤੇ ਬੱਚੇ ਦੀ ਪਰਵਰਿਸ਼ ਨੂੰ ਲੈ ਕੇ ਇੱਕ ਸਵਾਲ ਜੋ ਮੈਂ ਨਿੱਜੀ ਤੌਰ 'ਤੇ ਪੁੱਛਣਾ ਚਾਹੁੰਦਾ ਉਹ ਇਹ ਕਿ ਕਿਸ ਤਰ੍ਹਾਂ ਦੀ ਡਾਇਟ ਜਿਹੜੀ ਹੈ, ਖੁਰਾਕ ਜਿਹੜੀ ਹੈ ਬੱਚੇ ਦੀ, ਅਸੀਂ ਸ਼ੁਰੂ ਤੋਂ ਹੀ ਅਪਣਾਈਏ? ਇੱਕ ਯੰਗ ਜਿਹੜਾ ਜੋੜਾ ਹੈ, ਨੌਜਵਾਨ ਕਪਲ ਜਿਹੜੇ ਹੈ, ਉਹ ਕਿਸ ਤਰ੍ਹਾਂ ਦੀ ਇੱਕ ਆਦਤ ਜਿਹੜੀ ਹੈ ਉਹ ਬਣਾਉਣ, ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਅੰਤਰਾਲ ਤੋਂ ਬਾਅਦ ਬੱਚੇ ਨੂੰ ਖਾਣਾ ਅਤੇ ਉਸ ਅੰਤਰਾਲ ਦੇ ਵਿੱਚ ਉਸ ਨੂੰ ਬਾਹਰਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦੇਣੀਆਂ, ਅਤੇ ਇੱਕ ਸਾਨੂੰ ਸਰਸਰੀ ਜੀ ਸਹਿਜੇ ਜੇ ਇੱਕ ਡਾਇਟ ਚਾਰਟ ਜਿਹੜਾ ਹੈ ਬੱਚਿਆਂ ਦਾ ਉਹ ਵੀ ਦੱਸ ਦਿਓ, ਤਾਂ ਕਿ ਮਾਂ ਬਾਪ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਨਾ ਹੋਵੇ ਕਿ ਬੱਚੇ ਨੂੰ ਆਹ ਖਵਾਉਣਾ ਜਾਂ ਉਹ ਖਵਾਉਣਾ।
0: ਦੇਖੋ, ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਪਹਿਲੇ 6 ਮਹੀਨੇ ਐਕਸਕਲੂਸਿਵ ਬ੍ਰੈਸਟ ਫੀਡਿੰਗ ਅਸੀਂ ਪ੍ਰਮੋਟ ਕਰਦੇ ਹਾਂ, ਜਿਹਦੇ 'ਚ ਕਿ ਵੀ ਪਾਣੀ ਵੀ ਦੇਣ ਦੀ ਲੋੜ ਨਹੀਂ ਹੈ, ਠੀਕ ਹੈ ਜੀ। ਉਸ ਤੋਂ ਬਾਅਦ 6 ਮਹੀਨਿਆਂ ਦੇ ਅਸੀਂ ਸ਼ੁਰੂ ਕਰਦੇ ਹਾਂ ਕੰਪਲੀਮੈਂਟਰੀ ਡਾਇਟ, ਜਿਹਦੇ 'ਚ ਆਪਾਂ ਸੈਮੀ ਸੋਲਿਡ ਫੂਡ ਸ਼ੁਰੂ ਕਰਨਾ ਹੈ ਬੱਚੇ ਦਾ। ਉਹਦੇ 'ਚ ਯੂਜਲੀ ਦਾਲਾਂ, ਕੋਈ ਵੀ ਫਰੂਟ ਮੈਸ਼ ਕਰਕੇ, ਕੋਈ ਵੀ ਸੀਰੀਅਲ ਦੇ ਸਕਦੇ ਹਾਂ। ਇਹਦੇ 'ਚ ਅਸੀਂ ਪ੍ਰੈਫਰ ਕਰਨੇ ਹਾਂ ਕਿ ਜਿਹੜਾ ਆਰਟੀਫਿਸ਼ਲ ਫੂਡ ਹੈ ਜਿਹੜੇ ਬਾਜ਼ਾਰੋਂ ਮਿਲਦੇ ਨੇ, ਉਹਨਾਂ ਦੀ ਬਜਾਏ ਤੁਸੀਂ ਘਰ ਦੀ ਚੀਜ਼ਾਂ ਨੂੰ ਮੈਸ਼ ਕਰਕੇ ਖਵਾਓ, ਤਾਂ ਕਿ ਉਹ ਫਲੇਵਰ ਇੰਟਰੋਡਿਊਸ ਹੋਣਗੇ ਬੱਚੇ ਦੇ, ਠੀਕ ਹੈ। ਦੈਨ 9 to 10 ਮੰਥ 'ਤੇ ਸੈਮੀ ਸੋਲਿਡ ਆਉਣਾ ਜ਼ਰੂਰੀ ਹੈ, ਯਾਨੀ ਕਿ ਚਿਊਏਬਲ, ਜਿਹਨੂੰ ਥੋੜ੍ਹਾ ਥੋੜ੍ਹਾ ਚਿਊ ਕਰੇ। ਇਸ ਟਾਈਮ 'ਤੇ ਚਿਊ ਕਰਨ ਦੇ ਰਿਸੈਪਟਰਸ ਬੱਚੇ 'ਚ ਮੋਸਟ ਐਕਟਿਵ ਹੁੰਦੇ ਹੈ। ਜੇ ਅਸੀਂ 10 to 12 ਮਹੀਨਿਆਂ ਦੀ ਏਜ ਦੇ ਵਿੱਚ ਉਹਨੂੰ ਚਿਊ ਕਰਨ ਵਾਲੀਆਂ ਚੀਜ਼ਾਂ ਨਹੀਂ ਦਾਂਗੇ, ਤਾਂ ਉਹਦੀ ਬਾਅਦ 'ਚ ਜਿਹੜੇ ਅੱਜ ਕੱਲ੍ਹ ਪੇਰੈਂਟਸ ਆਉਂਦੇ ਵੀ ਸਾਡਾ ਬੱਚਾ ਰੋਟੀ ਨਹੀਂ ਖਾਂਦਾ, ਉਹ ਉਲਟੀ ਕਰ ਦਿੰਦਾ, ਉਹਦਾ ਕਾਰਨ ਇਹੀ ਹੈ। ਅਤੇ ਆਫਟਰ 1 ਈਅਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਹੋਮ ਕੁਕਡ ਮੀਲ ਹੈਗਾ ਉਸੇ 'ਚ ਉਹੀ ਬੱਚੇ ਨੂੰ ਦੇਣਾ, ਉਹਦੇ ਲਈ ਅਲੱਗ ਕੁਛ ਨਹੀਂ ਬਣਾਉਣਾ। ਅਤੇ ਤੁਸੀਂ ਜੇ ਅਲੱਗ ਸਿਰਫ ਉਹਨੂੰ 3 ਮੀਲਸ ਜਿਹੜੇ ਤੁਸੀਂ

0: ਰੇ ਜਿਹੜਾ ਤੁਹਾਡਾ ਰੂਟੀਨ ਹੈ ਤਿੰਨੋ ਟਾਈਮ ਖਾਣ ਦਾ, ਜਿਹਨੂੰ ਇੱਕ ਪੌਸ਼ਟਿਕ ਨਿਊਟ੍ਰੀਸ਼ੀਅਸ ਫੂਡ ਆਪਾਂ ਖਾਂਦੇ ਹਾਂ, ਜਿਹੜੇ ਕਿ ਕਾਰਬੋਹਾਈਡਰੇਟ ਵੈਜੀਟੇਬਲਸ ਵੀ ਨੇ, ਉਹਦੇ 'ਚ ਪ੍ਰੋਟੀਨਸ ਵੀ ਨੇ, ਸਾਰਾ ਕੁਛ ਉਹ ਹੀ ਦੇਣਾ। ਉਸ ਤੋਂ ਇਲਾਵਾ ਤੁਸੀਂ ਦਿਨ 'ਚ ਦੋ ਵਾਰੀ ਦੁੱਧ ਜਾਂ ਦੋ ਵਾਰੀ ਫਰੂਟ ਦੇ ਸਕਦੇ ਹੋ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ।
1: ਇੱਕ ਜਿਹੜਾ ਅਗਲਾ ਸਵਾਲ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਡਾਕਟਰ ਸਾਹਿਬ, ਉਹ ਇਹ ਕਿ ਪਹਿਲੇ ਤੇ ਦੂਜੇ ਬੱਚੇ ਦੇ ਵਿੱਚ ਜੋ ਸਹੀ ਅੰਤਰਾਲ ਹੋਣਾ ਚਾਹੀਦਾ ਤੇ ਉਸ ਅੰਤਰਾਲ ਦੇ ਦੌਰਾਨ ਜੋ ਵੀ ਗਰਭ ਨਿਰੋਧਕ ਪ੍ਰੀਕੋਸ਼ਨਸ ਨੇ ਉਹ ਕਿਸ ਤਰ੍ਹਾਂ ਤੇ ਕਿਵੇਂ ਲਏ ਜਾਣੇ ਚਾਹੀਦੇ?
0: ਦੇਖੋ, ਅੱਜ ਕੱਲ੍ਹ ਦੇ ਜਿਵੇਂ ਕਿ ਮੈਂ ਦੱਸਿਆ ਕਿ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਤੇ ਉਹਨਾਂ ਦੀ ਪਰਵਰਿਸ਼ ਹੈ ਬਹੁਤ ਹੀ ਡਿਮਾਂਡਿੰਗ ਹੈ ਪੇਰੈਂਟਸ ਲਈ, ਇਸ ਕਰਕੇ ਮਿਨੀਮਮ 3 ਸਾਲ ਦਾ ਅੰਤਰਾਲ ਬਹੁਤ ਜ਼ਰੂਰੀ ਹੈ ਦੋਨਾਂ ਬੱਚਿਆਂ ਦੇ ਵਿੱਚ, ਕਿਉਂਕਿ ਦੋਨਾਂ ਨੂੰ ਟਾਈਮ ਪ੍ਰੋਪਰ ਮਿਲ ਜਾਂਦਾ। ਤੇ ਇਹਦੇ ਦੌਰਾਨ ਡਿਫਰੈਂਟ ਟਾਈਪ ਦੇ ਕੰਟਰਾਸੈਪਟਿਵ ਮੈਜਰਸ ਆਉਂਦੇ ਆ, ਜਿਹਦੇ 'ਚ ਕਿ ਕੰਡੋਮਸ ਹੋ ਗਏ, ਕੰਟਰਾਸੈਪਟਿਵ ਪਿਲਸ ਹੋ ਗਿਆ, ਜਾਂ ਕੋਪਰਟੀ ਵਗੈਰਾ ਕੋਈ ਵੀ ਓਪਟ ਕਰ ਸਕਦੇ ਅਕੋਰਡਿੰਗ ਟੂ ਦਾ ਚੋਇਸ ਆਫ ਦਾ ਪੇਰੈਂਟਸ। ਮਿਨੀਮਮ 3 ਸਾਲ ਜ਼ਰੂਰੀ ਨੇ, ਮੈਕਸੀਮਮ ਡਿਪੈਂਡ ਕਰਦਾ, ਅੱਜ ਕੱਲ੍ਹ ਦੇ ਜਿਹੜੇ ਵਰਕਿੰਗ ਪੇਰੈਂਟਸ ਹੈ ਕਈ ਵਾਰੀ 6-6 ਸਾਲ ਦਾ ਵੀ ਗੈਪ ਪਾ ਲੈਂਦੇ ਆ, ਇਟ ਆਲ ਡਿਪੈਂਡਸ, ਮਿਨੀਮਮ 3 ਈਅਰਸ।
1: ਡਾਕਟਰ ਸਾਹਿਬ, ਇੱਕ ਸਵਾਲ ਮੇਰਾ ਅਖੀਰ ਦੇ ਵਿੱਚ ਫਿਰ ਹੈ ਕਿ ਹੁਣ ਜਦੋਂ ਕਿ ਸਿਆਲ ਦੇ ਦਿਨ ਆ ਰਹੇ ਨੇ, ਸਰਦੀਆਂ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਦੇ ਲਈ ਉਹਨਾਂ ਮਾਂ ਬਾਪ ਦੀ ਜਿਨ੍ਹਾਂ ਦੇ ਬੱਚੇ ਦੀ ਇਹ ਪਹਿਲੀ ਸਰਦੀ ਹੈ, ਕੀ ਪ੍ਰੀਕੋਸ਼ਨਸ ਉਹਨਾਂ ਨੂੰ ਲੈਣੇ ਚਾਹੀਦੇ?
0: ਇਸ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਜਿਹੜਾ ਚੇਂਜਿੰਗ ਵੈਦਰ ਹੈ ਇਹਦੇ 'ਚ ਹੁਣ ਆਪਾਂ ਨੂੰ ਤਾਂ ਗਰਮੀ ਲੱਗ ਰਹੀ ਹੈ, ਲੇਕਿਨ ਬੱਚੇ ਵਾਸਤੇ ਗਰਮੀ ਨਹੀਂ ਹੈ। ਮੋਸਟਲੀ ਜਿਹੜੇ ਅੱਜ ਕੱਲ੍ਹ ਦੇ ਪੇਰੈਂਟਸ ਨੇ ਬਹੁਤ ਹੀ ਜ਼ਿਆਦਾ ਉਹ ਆਪ ਹੀ ਕਹਿ ਲਓ ਉਹਨਾਂ ਨੂੰ ਏਸੀ ਚਾਹੀਦਾ, ਕੁਛ ਚਾਹੀਦਾ, ਅਸੀਂ ਇਹ ਨਹੀਂ ਕਹਿੰਦੇ ਕਿ ਏਸੀ ਬੰਦ ਕਰੋ। ਜਾਂ ਦੂਸਰੀ ਤਰਫ ਆਪਾਂ ਕਹਿ ਦਿੰਦੇ ਹਾਂ ਜਿਹੜੇ ਆਪਣੇ ਪਰਿਵਾਰ ਦੇ ਫੈਮਿਲੀ ਮੈਂਬਰ ਹੁੰਦੇ ਉਹ ਕਹਿੰਦੇ ਜੀ ਪੱਖਾ ਵੀ ਨਾ ਚਲਾਓ ਜੀ, ਬੱਚੇ ਨੂੰ ਹਵਾ ਲੈ, ਇੰਨਾ ਵੀ ਨਹੀਂ ਹੈ। ਬੱਚੇ ਵੀ ਕਿਉਂਕਿ ਨਵੀਂ ਜਨਰੇਸ਼ਨ 'ਚ ਪੈਦਾ ਹੁੰਦੇ ਨੇ, ਇਸ ਕਰਕੇ ਥੋੜ੍ਹਾ ਬਹੁਤ ਮੀਡੀਅਮ ਜਿਹਾ ਰੱਖੋ ਵੀ ਬੱਚਾ ਠੰਡਾ ਵੀ ਨਾ ਹੋਏ ਅਤੇ ਬੱਚੇ ਨੂੰ ਸਿੱਧੀ ਹਵਾ ਵੀ ਨਾ ਲੱਗੇ, ਅਤੇ ਬੱਚੇ ਨੂੰ ਕਵਰਡ ਰੱਖੋ। ਇਹ ਸਾਰੀਆਂ ਚੀਜ਼ਾਂ ਨਾਲ ਮੋਸਟਲੀ ਜਿਹੜੀ ਪਹਿਲੀ ਸਰਦੀ ਹੈ, ਬਾਹਰ ਆਊਟਿੰਗਸ ਘੱਟ ਕਰੋ ਤਾਂ ਬੱਚਾ ਹਮੇਸ਼ਾ ਠੰਡ ਤੋਂ ਬਚਿਆ ਰਹਿੰਦਾ।
1: ਡਾਕਟਰ ਸਾਹਿਬ, ਸ਼ੁਕਰੀਆ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਅਤੇ ਇੰਨੀ ਬਿਹਤਰੀਨ ਜਾਣਕਾਰੀ ਦੇਣ ਲਈ।
0: ਥੈਂਕ ਯੂ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਇੱਕ ਗੱਲਬਾਤ, ਜਿਸ ਦਾ ਵਿਸ਼ਾ ਸੀ ਨਵੇਂ ਬਣੇ ਮਾਂ ਬਾਪ ਲਈ ਜ਼ਰੂਰੀ ਗੱਲਾਂ। ਅਤੇ ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੇ ਸਨ ਸਾਡੇ ਮਾਹੀ ਡਾਕਟਰ ਅੰਜਲੀ ਬੰਸਲ, ਸਿਵਲ ਹੋਸਪਿਟਲ ਬਠਿੰਡਾ। ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਮਨਦੀਪ ਰਜੌਰਾ ਨੇ ਅਤੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਮੁੜ ਪ੍ਰਸਾਰਿਤ ਕੀਤਾ ਗਿਆ ਸੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਆਲੇ ਤੇ ਸ਼ਹਿਰਾਂ ਆਲੇ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

0: ਤੇ ਇਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਮੈਨੂੰ ਸੀਮਾ ਕਟਾਰੀਆ ਨੂੰ ਦਿਓ ਆਗਿਆ, ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:09 ਤੇ 22 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਮਿਲੂਗੀ, ਜਰੂਰ ਮਿਲੂਗੀ।
1: ਜੀ ਆ ਬੱਚਾ ਕੁਛ ਕਹਿਣਾ ਚਾਹੁੰਦਾ, ਕੋਈ ਫੈਸਲਾ ਲੈਣ ਤੋਂ ਪਹਿਲਾਂ ਇਹਦੀ ਗੱਲ ਜ਼ਰੂਰ ਸੁਣ ਲਓ।
0: ਬੋਲ ਪੁੱਤ।
2: ਮਟਰ ਜੀ ਨੇ ਜਦੋਂ ਸਾਨੂੰ ਕੁੱਟਣਾ ਜਾ ਕੰਨ ਫੜਾਉਣੇ ਹੋਣ ਨਾ, ਇਹ ਆਪਣੇ ਸੱਜੇ ਹੱਥ ਦੀ ਚੀਚੀ ਦੇ ਨਾਂ ਨਾਲ ਅੱਖਰ ਰਗੜ ਕੇ ਗਲਤ ਅੱਖਰ ਲਿਖ ਦਿੰਦੇ ਨੇ। ਅਜੇ ਵੀ ਦੇਖ ਲੋ ਇਹਨਾਂ ਦੀ ਸੱਜੇ ਹੱਥ ਦੀ ਚੀਚੀ ਦਾ ਨਾਂ ਵਧਿਆ ਆਇਆ ਹੈ।
3: ਬਕਵਾਸ ਕਰ ਰਹੇ
0: ਜਾ ਦੇ।
3: ਹਾਂਜੀ ਵਧਿਆ ਹੋਇਆ ਜੀ।
4: ਆ ਚਿੱਠੀ ਚ ਵੀ ਜੀ ਅੱਖਰ ਖੁਰਚ ਕੇ ਭੋਲੀ ਲਿਖਿਆ ਹੋਇਆ।
5: ਦਰਅਸਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਮੇਰੀ ਨਾ ਸੱਜੇ ਹੱਥ ਦੀ ਚੀਚੀ ਬਹੁਤ ਬਦਤਮੀਜ਼ ਹੈ, ਇਹ ਤਾਂ ਜਦੋਂ ਜੀ ਕਰਦਾ ਕਿਤੇ ਨਾ ਕਿਤੇ ਕੁਛ ਖੁਰਚਣ ਲੱਗ ਪੈਂਦੀ ਹੈ, ਤੇ ਮੈਨੂੰ ਫਿਰ ਉੱਤੇ ਕੁਛ ਨਾ ਕੁਛ ਲਿਖਣਾ ਪੈ ਜਾਂਦਾ। ਵੇਖੋ ਮੈਂ ਪੂਰੀ ਪੰਚਾਇਤ ਕੋਲੋਂ ਆਪਣੀ ਇਹ ਚੀਚੀ ਦੀ ਤਰਫੋਂ ਮਾਫ਼ੀ ਮੰਗਦਾ ਜੀ।
0: ਬਕਵਾਸ ਕਰ ਮਾਸਟਰ, ਜੇ ਭੁੱਲ ਕੇ ਵੀ ਇਸ ਪਿੰਡ ਚ ਪੈਰ ਪਾਏ ਨਾ ਮੈਂ ਤੇਰੇ ਗਿੱਟੇ ਛੰਗ ਦੂੰਗੀ।
5: ਨਹੀਂ ਵੇਖੋ ਜੀ ਮੈਂ ਸਰਕਾਰੀ ਸਕੂਲ ਮਾਸਟਰ ਹਾਂ ਤੇ ਸਕੂਲ ਤੇ ਮੈਨੂੰ ਆਉਣਾ ਪੈਣਾ, ਮੈਂ ਟੈਲੀਫੋਨ ਤੇ ਥੋੜਾ ਬੱਚੇ ਪੜਾ ਸਕਣਾ।
0: ਠੀਕ ਹੈ, ਸਕੂਲ ਚ ਆਈ ਪਿੰਡ ਚ ਨਾ ਆਈ।
5: ਵੇਖੋ ਪੰਚਾਇਤ ਸਰਕਾਰੀ ਮਾਮਲਿਆਂ ਚ ਦਖਲ ਬਿਲਕੁਲ ਨਹੀਂ ਦੇ ਸਕਦੀ, ਸਕੂਲ ਤੇ ਮੈਂ ਆਵਾਂਗਾ ਜੀ।
0: ਫਿਰ ਸਕੂਲ ਚ ਪੈਰ ਧਰੀ ਪਿੰਡ ਚ ਪੈਰ ਨਾ ਧਰੀ।
5: ਓਏ ਜੀ ਨਾ ਕਰ। ਅੱਛਾ ਇਹ ਫੈਸਲਾ ਫਿਰ ਮਤਲਬ ਅੱਜ ਤੋਂ ਲਾਗੂ ਹੋ ਗਿਆ ਜੀ?
0: ਅੱਜ ਤੋਂ ਨਹੀਂ, ਹੁਣੇ ਤੋਂ।
5: ਆ ਬਸ ਹਾਂਜੀ ਹਾਂਜੀ ਮੈਂ ਚੱਲਾਂ, ਮੇਰਾ ਮੋਟਰਸਾਈਕਲ ਤੇ ਮੈਂ ਚੱਲਿਆ ਜੀ। ਪਿੱਛੇ ਹੋ ਜਾ ਯਾਰ, ਵੀ ਰਾਸ ਨਹੀਂ ਖੜੇ ਹੋਈਦਾ।
6: ਕਰ ਫੈਸਲਾ ਬਹੁਤ ਵਧੀਆ ਕੀਤਾ।
0: ਸਾਰੇ ਪਿੰਡ ਵਾਲੇ ਸੁਣ ਲੋ, ਇਹ ਬੰਦਾ ਪਿੰਡ ਦੀ ਜੂਝ ਨਹੀਂ ਬਣਨਾ ਚਾਹੀਦਾ।
5: ਹਾਂਜੀ ਅਸੂਲ ਤੇ ਫਿਰ ਅਸੂਲ ਹੀ ਹੁੰਦੇ ਹਨ।
7: ਪਾਣੀ ਵਿੱਚ ਮਧਾਨੀ ਨੀ ਮੈਂ ਸੱਸ ਕੁੱਟਣੀ।
8: ਇਹ ਨੇ ਜੀ ਬੋਇਜ਼ ਵਾਲੇ ਤੇ ਇਹ ਨੇ ਗਰਲ ਵਾਲੇ, ਦੋਵੇਂ ਪਾਰਟੀਆਂ ਆਮੋ ਸਾਹਮਣੇ ਬੈਠੀਆਂ, ਜੇ ਕੋਈ ਡਾਊਟ ਹੈ ਤਾਂ ਕਲੀਅਰ ਕਰ ਲੋ। ਮਾਂ ਜੀ ਤੁਸੀਂ ਵੱਡੇ ਹੋ, ਤੁਸੀਂ ਸ਼ੁਰੂ ਕਰੋ।
0: ਤੇ ਭਾਈ ਮੈਂ ਤਾਂ ਆਉਂਦੀ ਨਹੀਂ ਸੀ, ਮੈਂ ਕਿਹਾ ਬੁੱਢੇ ਹੱਡ ਨੂੰ ਕਾਹਨੂੰ ਘੜੀਸਦੇ ਹੋ, ਜੋ ਕੁਛ ਕਰੋਗੇ ਤੁਸੀਂ ਠੀਕ ਹੀ ਕਰੋਗੇ, ਪਰ ਇਹ ਮੰਨਦੇ ਆ, ਧੱਕੇ ਨਾਲ ਲੈ ਆਏ ਮੈਂ ਆ ਗਈ।
9: ਅਸੀਂ ਤਾਂ ਬੇਬੇ ਤੋਂ ਬਗੈਰ ਇੱਕ ਪੈਰ ਨਹੀਂ ਫੁੱਟਦੇ ਜੀ, ਇਹ ਤਾਂ ਮੈਂ ਹੀ ਅੜ ਗਈ, ਜੇ ਬੇਬੇ ਨੇ ਨਹੀਂ ਨਾ ਜਾਣਾ ਫਿਰ ਮੈਂ ਵੀ ਨਹੀਂ ਜਾਣਾ। ਸਾਰੇ ਟੱਬਰ ਨੇ ਬੜੀ ਮੁਸ਼ਕਿਲ ਨਾਲ ਥੱਲੇ ਕੱਢ ਕੱਢ ਕੇ ਕੋਠੇ ਤੋਂ ਲਾਈ ਆ।
10: ਸਗੋਂ ਸਾਡੀ ਵੱਡੀ ਬੀਬੀ ਆ ਉਹਨੂੰ ਬੜੀ ਕਾਲੀ ਸੀ, ਉਹਨੂੰ ਫਿਰ ਖਿੱਚ ਖਿੱਚ ਕੇ ਗੱਡੀ ਚੋਂ ਲਾਉਣਾ ਪਿਆ ਜੀ।
11: ਨੂੰ ਸੱਸਾ ਕਿੰਨਾ ਪਿਆਰ।
9: ਹਾਂ ਸਹੀ ਕਿਹਾ, ਜਿਹੜੀ ਆਪਣੀ ਸੱਸ ਨੂੰ ਇੰਨਾ ਪਿਆਰ ਕਰਦੀ ਆ, ਆਪਣੀ ਨੂੰਹ ਨੂੰ ਕਿੰਨਾ ਪਿਆਰ ਕਰੂਗੀ।
11: ਪਰ ਮੁੰਡੇ ਦੀ ਉਮਰ ਕੁਛ ਜ਼ਿਆਦਾ ਨਹੀਂ ਲੱਗਦੀ, ਹੁਣ ਤੱਕ ਤਾਂ ਵਿਆਹ ਵਾਲੇ ਬਾਜੇ ਵੱਜ ਜਾਣੇ ਚਾਹੀਦੇ ਸੀ।
8: ਵੈਰੀ ਰਾਈਟ, ਵੈਰੀ ਗੁੱਡ ਪੁਆਇੰਟ। ਐਕਚੁਅਲੀ ਜਿੰਨੇ ਵੀ ਹੁਣ ਤੱਕ ਮੁੰਡੇ ਨੂੰ ਰਿਸ਼ਤੇ ਆਏ ਨਾ ਜੀ, ਕੋਈ ਵਿਆਹ ਦੇ ਵਿੱਚ 10 ਲੱਖ ਦਿੰਦਾ ਸੀ, ਕੋਈ 15 ਲੱਖ ਦਿੰਦਾ ਸੀ, ਕੋਈ 20 ਲੱਖ ਦਿੰਦਾ ਸੀ, ਪਰ ਕਾਕਾ ਜੀ ਕਹਿੰਦੇ ਵਿਆਹ ਉੱਥੇ ਕਰਾਉਣਾ ਜਿੱਥੇ ਕੁੜੀ ਵਾਲੇ ਦਾਜ ਨਾ ਦਿੰਦੇ ਹੋਣ।
11: ਵਾਹ ਕਿੱਡੀ ਵਧੀਆ ਸੋਚ ਆ ਕਾਕਾ ਜੀ, ਸਮਝੋ ਤੁਸੀਂ ਠੀਕ ਜਗ੍ਹਾ ਬੈਠੇ ਹੋ, ਤੁਹਾਡੀ ਭਾਲ ਮੁੱਕ ਗਈ। ਨਾ ਤਾਂ ਮੈਂ ਕੁੜੀਆਂ ਦੇ ਵਿਆਹ ਚ ਦਾਜ ਦੇਣਾ, ਨਾ ਮੈਂ ਆਪਣੇ ਵਿਆਹ ਚ ਲਿਆ ਸੀ।
12: ਮੈਂ ਤਾਂ ਕਹਿੰਦਾ ਜੀ ਦਾਜ ਦੀ ਗੱਲ ਛੱਡੋ, ਮਿਲਦੀ ਵੀ ਸਿਰਫ ਇੱਕ ਦੋ ਕੰਬਲਾਂ ਨਾਲ ਹੋਣੀ ਚਾਹੀਦੀ ਹੈ, ਇੱਕ ਪਿਓ ਦੀ ਤੇ ਇੱਕ ਮਾਂ ਦੀ। ਕਿਉਂ ਬੇਬੇ?
13: ਨਾ ਨਾ ਮਿਲਣੀ ਵਾਲਾ ਕੰਬਲ ਵੀ ਫਿਰ ਦਾਜ ਹੀ ਹੋ ਗਿਆ ਨਾ ਜੀ। ਮੈਂ ਤਾਂ ਕਹਿੰਦਾ ਮਿਲਣੀ ਤੇ ਸੁੱਕੀਆਂ ਜੱਫੀਆਂ ਪਵਾਓ, ਉਹ ਚੁੱਕਣ ਵਾਲਾ ਕੰਮ ਵੀ ਛੱਡੋ, ਪਰ ਐਵੇਂ ਵਾਧੂ ਦਾ ਖਰਚਾ।
0: ਚੁੱਕਦੇ ਚੁੱਕ ਪੈ ਗਈ, ਖਰਚਾ ਤਾਂ ਖੜਾ ਹੋ ਹੀ ਗਿਆ।
13: ਹਾਂਜੀ
9: ਫਿਰ ਕੁੜੀ ਵੀ ਰਹਿਣ ਦੋ, ਫੋਟੋ ਕਾਪੀ ਕਰਾ ਕੇ ਲੈ ਜਾਂਦੇ ਆ ਇਹਦੇ ਵਾਸਤੇ।
13: ਤੇ ਇੱਕ ਗੱਲ ਹੋਰ ਜੇ, ਵਿਆਹ ਦੇ ਉੱਤੇ ਆਪਾਂ ਬਰਾਤੀਆਂ ਨੂੰ ਸ਼ਰਾਬ ਸ਼ਰੂਬ ਨਹੀਂ ਦੇਣੀ। ਬਸ
11: ਕੀ ਗੱਲ, ਬਰਾਤੀ ਸੱਜਣ ਪੀਂਦੇ ਨੇ?
13: ਨਹੀਂ ਨਹੀਂ ਸੱਜਣ ਤੇ ਸਗੋਂ ਵਾਧੂ ਪੀ ਜਾਂਦੇ ਜੀ, ਫਿਰ ਸਾਹਮਣੇ ਔਖੇ ਹੋ ਜਾਂਦੇ।
7: ਤੇ ਉਹਨਾਂ ਦੀਆਂ ਇਹ ਸਾਰੀਆਂ ਫਿਲਮਾਂ ਬਹੁਤ ਜ਼ਿਆਦਾ ਫੇਮਸ ਵੀ ਹੋਈਆਂ। ਗੁਰਪ੍ਰੀਤ ਘੁੱਗੀ ਜੀ ਹੁਣ ਤੱਕ 60 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ, ਤੇ ਇਸ ਤੋਂ ਬਿਨਾਂ ਉਹਨਾਂ ਦੀਆਂ 12 ਆਡੀਓ ਕਮੇਡੀ ਕੈਸੇਟਸ ਵੀ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਆਡੀਅੰਸ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਤੇ ਨਾਲ ਹੀ ਹੁਣ ਤੱਕ ਇਹਨਾਂ ਦੀਆਂ 10 ਵੀਡੀਓ ਕੈਸੇਟਸ ਵੀ ਆ ਚੁੱਕੀਆਂ ਨੇ, ਤੇ ਦਰਸ਼ਕਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ। ਜੇਕਰ ਗੁਰਪ੍ਰੀਤ ਘੁੱਗੀ ਜੀ ਦੇ ਅਵਾਰਡਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸਾਲ 2015 ਵਿੱਚ ਆਈ ਅਰਦਾਸ ਮੂਵੀ ਲਈ ਫਿਲਮ ਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
14: ਇਹ ਸਾਲ ਜਿਹੜਾ ਸੀਗਾ ਪੰਜਾਬੀ ਸਿਨੇਮਾ ਵਾਸਤੇ ਬਹੁਤ ਹੀ ਵਧੀਆ ਸਾਲ ਸੀ, ਬਹੁਤ ਪਾਏਦਾਰ ਫਿਲਮਾਂ ਬਣੀਆਂ, ਜਿਨ੍ਹਾਂ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਬੰਬੂ ਘਾਟ, ਲਵ ਪੰਜਾਬ ਤੇ ਇੱਕ ਵੱਖਰੀ ਫਿਲਮ ਬਣੀ ਸੀ ਅਰਦਾਸ। ਉਦਾਂ ਦੇ ਸਬਜੈਕਟ ਤੇ ਫਿਲਮ ਬਣਾਉਣਾ ਆਪਦੇ ਆਪ ਵਿੱਚ ਹੀ ਇੱਕ ਬਹੁਤ ਵੱਡਾ ਚੈਲੰਜ ਸੀਗਾ। ਸੋ ਇਹਨਾਂ ਨੇ ਇਸ ਵਾਰ PTC ਨੇ ਸਪੈਸ਼ਲ ਜੂਰੀ ਅਵਾਰਡ ਜਿਹੜਾ ਹੁਣ ਬਣਾਇਆ ਜੀ, ਤੇ ਉਹਦੇ ਵਿੱਚ ਜਿਹੜਾ ਬੈਸਟ ਐਕਟਰ ਜਿਹੜਾ ਅਵਾਰਡ ਜਾ ਰਿਹਾ ਜੀ ਗੁਰਪ੍ਰੀਤ ਘੁੱਗੀ ਜੀ ਨੂੰ, ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਗੁਰਪ੍ਰੀਤ ਘੁੱਗੀ ਜੀ ਵਾਸਤੇ।
7: ਤੇ ਇਸ ਤੋਂ ਬਿਨਾਂ ਵੀ ਇਹਨਾਂ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਅਵਾਰਡਸ ਆਪਣੇ ਨਾਮ ਕੀਤੇ। ਮੁੱਢਲੇ ਕਰੀਅਰ ਦੀ ਗੱਲ ਕਰੀਏ ਤਾਂ ਘੁੱਗੀ ਦੇ ਕਰੀਅਰ ਦੀ ਸ਼ੁਰੂਆਤ ਕਈ ਥੀਏਟਰ ਨਾਟਕਾਂ ਵਿੱਚ ਹੋਈ। ਪੰਜਾਬੀ ਸਿਨੇਮਾ ਫਿਲਮਾਂ

0: ਵਿੱਚ ਕੰਮ ਕਰਨ ਦੇ ਨਾਲ ਨਾਲ ਘੁੱਗੀ ਕੁਝ ਬਾਲੀਵੁੱਡ ਅਤੇ ਕੈਨੇਡੀਅਨ ਸਿਨੇਮਾ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਨੇ, ਜਿਵੇਂ ਕਿ ਸਿੰਘ ਇਜ਼ ਕਿੰਗ ਅਤੇ ਬ੍ਰੇਕ ਅਵੇ। ਗੁਰਪ੍ਰੀਤ ਘੁੱਗੀ ਜੀ ਨੇ ਸ਼ੌਂਕੀ ਮੇਲਾ 2003, ਕਮਲ ਹੀਰ ਮਨਮੋਹਨ ਵਾਰਿਸ ਅਤੇ ਸੰਗਤਾਰ ਦੇ ਨਾਲ, ਵਿਸਾਖੀ ਮੇਲਾ 2009, ਜੈਜ਼ੀ ਬੀ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਅਤੇ ਵਿਸਾਖੀ ਮੇਲੇ 2010 ਵਿੱਚ ਵੀ ਪੇਸ਼ਕਾਰੀ ਕੀਤੀ। ਜੇਕਰ ਉਹਨਾਂ ਦੀ ਐਲਬਮਸ ਦੀ ਗੱਲ ਕਰੀਏ ਤਾਂ ਉਹਨਾਂ ਨੇ 2015 ਦੇ ਵਿੱਚ ਚੜਾਈ 11 ਦੀ ਐਲਬਮ ਵੰਜਲੀ ਰਿਕਾਰਡਸ ਵੱਲੋਂ ਜਿਹੜੀ ਕਿ ਰਿਲੀਜ਼ ਕੀਤੀ ਗਈ ਸੀ, 2012 ਦੇ ਵਿੱਚ ਪੰਜਾਬੀ ਗੱਭਰੂ ਵੰਜਲੀ ਰਿਕਾਰਡ ਦੁਆਰਾ, 2007 ਵਿੱਚ ਮੇਰੀ ਵਾਟੀ ਦਾ ਵਿਆਹ ਸ਼ਿਮਾਰੂ ਦੁਆਰਾ ਰਿਲੀਜ਼ ਕੀਤੀ ਗਈ, 2005 ਦੇ ਵਿੱਚ ਘੁੱਗੀ ਖੋਲ ਪਟਾਰੀ, 2005 ਦੇ ਵਿੱਚ ਹੀ ਤਮਾਸ਼ਾ ਘੁੱਗੀ ਦਾ, 2004 ਵਿੱਚ ਘੁੱਗੀ ਸ਼ੂ ਮੰਤਰ ਟੀ ਸੀਰੀਜ਼ ਦੁਆਰਾ ਰਿਲੀਜ਼ ਕੀਤੀਆਂ ਗਈਆਂ। 2004 ਦੇ ਵਿੱਚ ਘੁੱਗੀ ਦਾ ਵਿਆਹ ਟੀ ਸੀਰੀਜ਼ ਵੱਲੋਂ।
1: ਦਰਅਸਲ ਚੱਕਰ ਇਹ ਹੋਇਆ ਭਈ ਮੇਰੀ ਪਿੱਛੇ ਜੇ ਡਿਊਟੀ ਲੱਗੀ ਜੇਲ੍ਹ ਚ, ਦੁਸਹਿਰੇ ਤੋਂ ਪਹਿਲਾਂ ਦੀ ਗੱਲ।
2: ਅੱਛਾ।
1: ਕੈਦੀਆਂ ਨੇ ਫਰਿਆਦ ਕੀਤੀ ਕਿ ਜਨਾਬੇ ਵਾਲੀ, ਅਸੀਂ ਸਾਰੇ ਕੈਦੀ ਰਲ ਕੇ ਆਪਣੇ ਪਾਪਾਂ ਤੋਂ ਮੁਕਤੀ ਪਾਉਣ ਲਈ ਪ੍ਰਭੂ ਦੇ ਚਰਨਾਂ 'ਚ ਜੁੜਨ ਵਾਸਤੇ ਰਾਮਲੀਲਾ ਕਰਨਾ ਚਾਹੁੰਦੇ ਹਾਂ, ਤਾਂ ਕਿ ਸਾਡੀ ਵੀ ਕਦੇ ਜੂਨ ਸੁਧਰ ਸਕੇ। ਤੇ ਤੈਨੂੰ ਪਤਾ ਵੀ ਮੇਰਾ ਮਨ ਪਸੀਜ ਜਾਂਦਾ ਛੇਤੀ। ਮੈਂ ਕਿਹਾ ਚਲੋ ਵੀ ਜੇ ਰੱਬ ਦੇ ਰਾਹ 'ਤੇ ਵੀ ਤੁਰਨਾ ਚਾਹੁੰਦੇ ਆ ਤਾਂ ਤੁਰਨ ਦਿਓ। ਮੈਂ ਬਿਨਾਂ ਸਾਹਿਬ ਨੂੰ ਪੁੱਛਿਆ ਉਹਨਾਂ ਨੂੰ ਰਾਮਲੀਲਾ ਕਰਨ ਦੀ ਆਗਿਆ ਦੇ ਦਿੱਤੀ।
2: ਫਿਰ ਕੀ ਹੋਇਆ?
1: ਹੋਣਾ ਕੀ ਸੀ, ਉਹਨਾਂ 'ਚੋਂ ਇੱਕ ਕੈਦੀ ਸੀ ਜੱਗੂ, ਜਿਹਨੂੰ 10 ਦਿਨਾਂ ਬਾਅਦ ਫਾਂਸੀ ਹੋਣੀ ਸੀ। ਉਹਨੇ ਮੰਗਿਆ ਸ਼੍ਰੀ ਹਨੂੰਮਾਨ ਜੀ ਦਾ ਰੋਲ, ਤੇ ਮੈਂ ਕਿਹਾ ਚਲੋ ਇਹਨੂੰ ਜ਼ਿੰਦਗੀ ਦਾ ਕੋਈ ਆਖਰੀ ਕੰਮ ਚੰਗਾ ਕਰ ਲੈਂਦੇ ਹੋ, ਤੇ ਮੈਂ ਉਹਨੂੰ ਸ਼੍ਰੀ ਹਨੂੰਮਾਨ ਦਾ ਰੋਲ ਦੇ ਦਿੱਤਾ।
2: ਅੱਛਾ।
1: ਤੇ ਅੱਜ ਵੇਖ ਲੈ 7 ਮਹੀਨੇ ਹੋ ਗਏ ਨੀ, ਉਹ ਕੰਬਖਤ ਸੰਜੀਵਨੀ ਬੂਟੀ ਲੈਣ ਗਿਆ ਹੀ ਨਹੀਂ ਮੁੜਿਆ।
0: 2003 ਵਿੱਚ ਘੁੱਗੀ ਦੇ ਬੱਚੇ ਟੀ ਸੀਰੀਜ਼ ਵੱਲੋਂ, 2003 ਦੇ ਵਿੱਚ ਹੀ ਘੁੱਗੀ ਕਰੇ ਕੋਲਕੀ ਮਿਊਜ਼ਿਕ ਵੇਵਸ ਦੇ ਵੱਲੋਂ, ਤੇ 2003 ਦੇ ਵਿੱਚ ਘੁੱਗੀ ਜੰਕਸ਼ਨ ਪਲਾਸਮਾ ਰਿਕਾਰਡਸ ਵੱਲੋਂ, 2002 ਦੇ ਵਿੱਚ ਤੋਹਫੇ ਘੁੱਗੀ ਦੇ ਟੀ ਸੀਰੀਜ਼ ਵੱਲੋਂ ਰਿਕਾਰਡ ਕੀਤੀਆਂ ਗਈਆਂ। ਵੀਡੀਓਗ੍ਰਾਫੀ ਦੀ ਗੱਲ ਕਰੀਏ ਤਾਂ 2010 ਦੇ ਵਿੱਚ ਕਸੀਟਾ ਹਵਲਦਾਰ, ਸੰਤਾ ਬੰਤਾ ਫਰਾਰ, 2010 ਦੇ ਵਿੱਚ ਖਿੱਚ ਘੁੱਗੀ ਖਿੱਚ।
3: ਕਾਕਾ ਜੀ ਐਂ ਦੱਸੋ, ਝਟਕਾ ਖਾ ਲੈਂਦੇ ਹੋ?
4: ਹਾਂਜੀ, ਇੱਕ ਵਾਰੀ ਖਾਦਾ ਸੀ ਝਟਕਾ ਜੀ, ਮੈਂ ਨਾ ਉਹ ਮਲਾਈ ਜਿਸ ਤਰ੍ਹਾਂ ਚੜ ਗਿਆ ਕੁੰਡੀ ਲਾਉਣ ਤੇ ਬਿਜਲੀ ਵਾਲੀ, ਤੇ ਮੈਨੂੰ ਪਤਾ ਨਹੀਂ ਸੀ ਲਾਉਣ ਦਾ, ਗਲਤ ਤਾਰ ਨੂੰ ਹੱਥ ਲਾ ਲਿਆ ਤੇ ਬਿਜਲੀ ਭੜਕਾ ਕੇ ਮਾਰਿਆ 7 ਫੁੱਟ ਉੱਚੀ ਕੰਧ ਤੋਂ, ਉਹ ਡਿੱਗਾ ਜਾ ਕੇ। ਮੈਂ ਉਹ ਝਟਕਾ ਖਾਦਾ, ਮੈਂ ਮੁੜ ਕੇ ਕੁੰਡੀ ਨਹੀਂ ਲਾਈ ਜਿੰਦਗੀ।
3: ਕਾਕਾ ਜੀ ਮੈਂ ਉਸ ਝਟਕੇ ਦੀ ਗੱਲ ਨਹੀਂ ਕਰ ਰਿਹਾ, ਮੈਂ ਇਸ ਝਟਕੇ ਦੀ ਗੱਲ ਕਰ ਰਿਹਾ। ਮੀਟ ਮੂਟ ਖਾ ਲਿੱਤੇ?
4: ਬਣਿਆ ਜੀ,
3: ਕਹੋਗੇ ਤਾਂ ਬਣਾਵਾਂਗੇ।
4: ਨਹੀਂ, ਕਦੀ ਨੀ ਖਾਦਾ ਮੀਟ, ਮੈਂ ਮੀਟ ਖਾਦਾ ਨੀ ਕਦੀ, ਹੁਣ ਆਉਣ ਲੱਗੇ ਨੇ ਛੱਡਿਆ।
3: ਚਲੋ ਕੋਈ ਗੱਲ ਨੀ। ਅੱਛਾ ਐਂ ਦੱਸੋ, ਗਲਾਸੀ ਗਲੂਸੀ ਲਾ ਲੈਂਦੇ?
4: ਹਾਂਜੀ ਗਲਾਸੀ। ਨਹੀਂ, ਗਲਾਸੀ ਵੀ ਕਦੀ ਨੀ ਲਾਈ ਜੀ ਮੈਂ, ਮੈਂ ਸ਼ਰਾਬ ਪੀਂਦਾ ਹੀ ਨੀ, ਮਤਲਬ ਸ਼ਰਾਬ ਪੀਣ ਵਾਲੇ ਤੇ ਮੰਨਣਾ ਨੀ, ਮੈਂ ਮਕਾਣੇ ਨੀ ਜਾਂਦਾ ਜੀ।
3: ਇਹਦਾ ਮਤਲਬ ਕਾਕਾ ਜੀ ਮੇਰੀ ਮਕਾਣੀ ਨੀ ਆਓਗੇ?
4: ਲੈ ਕਿਉਂ ਨੀ ਆਉਣਾ ਜੀ, ਤੁਸੀਂ ਮੌਕਾ ਦਿਓ, ਲੈ ਆਉਣਾ ਕਿਉਂ ਨੀ ਤੁਹਾਡੀ ਮਕਾਣੇ। ਰਿਸ਼ਤੇਦਾਰੀਆਂ ਜਾਣਾ ਜਾਣਾ ਤੇ ਹੁੰਦਾ ਹੀ ਹੈ ਜੀ, ਆ ਗਿਆ ਹੀ ਹੁੰਦੀਆਂ ਹਾਂ ਰਿਸ਼ਤੇਦਾਰੀਆਂ।
3: ਕਾਕਾ ਜੀ ਹਸਾਉਂਦੇ ਬਹੁਤ ਹੈ, ਕਿੱਥੋਂ ਸਿੱਖਿਆ ਇਹ ਕੰਮ?
4: ਬਸ ਉਤਨਾ ਹੀ, ਬੜੇ ਹਾਸੇ ਪਾਉਂਦਾ ਜੀ ਮੈਂ, ਸਾਨੂੰ ਹੀ ਬੜਾ ਮੈਂ।
3: ਕੁਛ ਵੀ ਹੈ ਇੰਦਰਾ, ਕਾਕਾ ਜੀ ਹੈ ਬੜੇ ਖਾਨਦਾਨੀ।
5: ਉਹ ਸਰਦਾਰ ਸਾਹਿਬ, ਕਾਕਾ ਜੀ ਦੇ ਖਾਨਦਾਨ ਦੀਆਂ ਤਾਂ ਕਿਆ ਬਾਤਾਂ ਜੀ, ਕਿਆ ਬਾਤਾਂ।
4: ਮੈਂ ਕਹਿੰਦਾ ਸਾਡੇ ਖਾਨਦਾਨ ਦਾ ਪੁੱਛੋ ਹੀ ਨਾ ਜੀ, ਸਾਡੇ ਖਾਨਦਾਨ ਦੀ ਤਾਂ ਗੱਲ ਹੀ ਨਾ ਕਰੋ, ਪੁੱਛੋ ਹੀ ਕੁਛ ਨਾ ਤੁਸੀਂ।
3: ਚਲੋ ਕਾਕਾ ਜੀ ਰਹਿਣ ਦੋ, ਜੇ ਨਹੀਂ ਦੱਸਣਾ ਚਾਹੁੰਦੇ। ਕਈ ਵਾਰੀ 100 ਪਰਦਾ ਹੁੰਦਾ ਖਾਨਦਾਨ ਦਾ ਆਪਣਾ ਆਪਣਾ।
4: ਨਹੀਂ, ਪਰਦੇ ਵਾਲੀ ਗੱਲ ਨੀ, ਵੇਖੋ ਜੀ ਪਰਦਾ ਤੇ ਹੁੰਦਾ ਹੀ ਹੈ ਪਰਦਾ। ਵੇਖੋ ਜਿਸ ਤਰ੍ਹਾਂ ਸਾਡੇ ਘਰ ਦਾ ਆਪਣਾ ਪਰਦਾ, ਤੁਹਾਡੇ ਘਰ ਦਾ ਤੁਹਾਡਾ ਆਪਣਾ ਪਰਦਾ, ਹਰ ਖਾਨਦਾਨ ਦਾ ਕੋਈ ਪਰਦਾ ਹੁੰਦਾ। ਮੈਂ ਨਾ ਗੱਲ ਪਰਦੇ ਜਿਹੜੇ ਤੇ ਚੰਗੀ ਪਰਦਾ ਚੁੱਕਿਆ, ਜਿਹੜੇ 100 ਪਰਦੇ ਨੰਗੇ ਹੁੰਦੇ, ਤੁਹਾਡੇ ਘਰ ਦਾ ਪਰਦਾ ਚੁੱਕਾਂਗੇ, ਤੁਹਾਡੇ ਪਰਦੇ ਨੰਗੇ, ਸਾਡੇ ਘਰ ਦਾ ਪਰਦਾ। ਵੇਖੋ ਹੁਣ ਤੁਸੀਂ ਝੱਗਾ ਚੁੱਕਿਆ, ਢਿੱਡ ਨੰਗਾ ਹੋਇਆ ਕਿ ਨਹੀਂ? ਕਹਿੰਦੇ ਜੀ ਝੱਗਾ ਚੁੱਕਿਆ, ਆਪਣਾ ਹੀ ਢਿੱਡ ਨੰਗਾ ਹੁੰਦਾ। ਮੈਂ ਪਰਦਾ ਚੁੱਕਾਂਗਾ ਤੇ 100 ਗੱਲ ਪਰਦੇ 'ਚ ਬਾਹਰ ਆਉਂਦੀ, ਤੁਹਾਡਾ ਪਰਦਾ ਚੁੱਕਾਂਗੇ ਤਾਂ ਕਿੰਨੀ ਗੱਲ ਪਰਦੇ 'ਚ ਬਾਹਰ ਆਉਣੀ। ਵੇਖੋ ਜੀ ਪਰਦੇ ਪਰਦੇ ਦੀ ਸਾਗ ਹੋ ਗਿਆ, ਸਾਕਾਂ ਦਾ ਵੀ ਪਰਦਾ ਬਣਿਆ ਰਿਹਾ ਤੇ ਚੰਗਾ ਹੁੰਦਾ। ਬਾਕੀ ਪਰਦੇ ਵਾਲੀ ਗੱਲ ਸਾਨੂੰ ਇੰਦਰ ਨੂੰ ਪਤਾ ਸਾਰੀ ਗੱਲ
3: ਕੁਛ ਵੀ ਹੈ। ਕਾਕਾ ਜੀ ਹਸਾਉਂਦੇ ਬਹੁਤ ਹੈ। ਅੱਛਾ ਕਾਕਾ ਜੀ ਐਂ ਦੱਸੋ, ਐਸ ਪੈਲੀ ਤੋਂ ਅੱਗੇ ਹੋਰ ਕਿਸੇ ਦੀ ਪੈਲੀ ਹੈ, ਉਹ ਵੀ ਦਿਖਾਵਾਂ ਕੇ ਘਰ ਚੱਲੀਏ?
4: ਨਹੀਂ, ਬਸ ਆਹੀ ਵੇਖ ਕੇ ਰੱਜ ਗਏ ਜੀ ਅਸੀਂ, ਤੇ ਹੁਣ ਫੇਰ ਕਿਸੇ ਦਿਨ ਵੇਖ ਲਾਂਗੇ।
3: ਚਲੋ ਫਿਰ ਘਰ ਚੱਲਦੇ, ਘਰ ਚੱਲ ਕੇ ਝਟਕਾ ਝੁਟਕਾ ਖਾਂਦੇ ਆ।
0: 2009 ਦੇ ਵਿੱਚ ਘੁੱਗੀ ਹੈ ਤਾਂ ਉੱਡ ਕੇ ਦਿਖਾ।
6: ਨਜ਼ਰ ਕਰਨ ਲੱਗੇ ਘੁੱਗੀ ਦੇ ਉੱਡ ਕੇ ਵਹਾ, ਇਹ ਮੇਰੀ ਟ੍ਰੈਜਡੀ ਹੈ, ਮੇਰੇ ਨਾਲ ਸੱਚੀ ਏਦਾਂ ਹੋਇਆ ਸੀ। ਮੇਰੇ ਦੋਸਤ ਦਾ ਵਿਆਹ, ਰਿਸੈਪਸ਼ਨ ਚੱਲ ਰਹੀ ਹੈ, ਸਟੇਜ ਤੇ ਸਿੰਗਰ ਗਾ ਰਹੇ, ਮੈਂ ਪਿੱਛੇ ਖੜਾ ਪ੍ਰੋਗਰਾਮ ਵੇਖ ਰਿਹਾ। ਇੰਨੀ ਕੁ ਦੇਰ ਨੂੰ ਇੱਕ 2.5 ਸਾਲ ਦਾ ਬੱਚਾ ਨਿੱਕਾ ਜਿਹਾ ਪਿੱਛੋਂ ਆਇਆ, ਆ ਕੇ ਮੇਰੀ ਪੈਂਟ ਖਿੱਚੀ। ਮੈਂ ਕਿਹਾ ਹਾਂ ਬੇਟੇ ਕੀ ਗੱਲ ਹੈ?
7: ਤੂੰ ਘੁੱਗੀ ਆ?

0: ਮੈਂ ਕਿਹਾ ਹਾਂ ਬੇਟੇ ਘੁੱਗੀ ਆ
1: ਫਿਰ ਉੱਡ ਕੇ ਆਊਗਾ।
0: ਮੈਂ ਕਿਹਾ ਬੇਟੇ ਉੱਡਣ ਵਾਲੀ ਘੁੱਗੀ ਨੀ ਪੁੱਤਰ, ਮੇਰਾ ਨਾਂ ਘੁੱਗੀ ਹੈ। ਜਾਓ ਮੇਰਾ ਬੇਟਾ, ਮੈਂ ਤੋਰ ਦਿੱਤਾ। ਤਿੰਨਾਂ ਕੁ ਮਿੰਟਾਂ ਬਾਅਦ ਆ ਕੇ ਇੱਧਰੋਂ ਪੈਂਟ ਖਿੱਚਦੀ। ਮੈਂ ਕਿਹਾ ਹੁਣ ਕੀ ਆ? ਮੈਂ ਕਿਹਾ ਦੱਸਿਆ ਘੁੱਗੀ ਆ, ਤੈਨੂੰ ਲਿਖ ਕੇ ਦੇ ਦਿਆਂ ਹੁਣ ਮੈਂ।
1: ਘੁੱਗੀ ਆ ਫਿਰ ਉੱਡ ਕੇ ਕਿਉਂ ਨੀ ਵਗਾਉਂਦਾ?
0: ਮੈਂ ਕਿਹਾ ਬੇਟੇ ਉੱਡਣ ਵਾਲੀ ਘੁੱਗੀ ਨੀ, ਮੇਰਾ ਨਾਂ ਘੁੱਗੀ, ਤੈਨੂੰ ਕਿੰਨੀ ਵਾਰੀ ਦੱਸਾਂ ਮੈਂ। ਖੈਰ ਜੀ ਤੋਰ ਦਿੱਤਾ। ਉਹ ਕਿੱਥੇ ਹਟੇ? ਇੱਕ ਵਾਰੀ, ਦੋ ਵਾਰੀ, ਪੰਜ ਵਾਰੀ, ਦਸ ਵਾਰੀ। ਬੜਾ ਗੁੱਸਾ ਚੜਿਆ ਜਦੋਂ ਸੋਲਵੀਂ ਵਾਰੀ ਆ ਕੇ ਉਹਨੇ ਪੈਂਟ ਖਿੱਚੀ। ਮੈਂ ਕਿਹਾ ਹੁਣ ਕੀ ਆ? ਮੈਂ ਕਿਹਾ ਨਹੀਂ
1: ਮੈਨੂੰ ਪਤਾ।
0: ਮੈਂ ਕੀ ਪਤਾ? ਮੈਂ ਹਜੇ ਪਤਾ ਤਾਂ ਫਿਰ ਜਾ,
1: ਪਹਿਲਾਂ ਉੱਡ ਕੇ ਵਗਾ।
0: ਉਹਦੀ ਸੂਈ ਮੈਨੂੰ ਉਡਾਉਣ ਤੇ ਫਸੀ ਸੀ। ਮੈਂ ਕਿਹਾ ਯਾਰ ਕਮਾਲ ਦੀ ਗੱਲ, ਇਹੋ ਜਿਹੇ ਵਾਹ ਯਾਦ ਬੱਚੇ ਹੁੰਦੇ ਆ। ਮੈਂ ਕਿਹਾ ਇਹਨੂੰ ਕੀ ਕਹਿਣਾ? ਵੇਖਾਂ ਸੀ ਆਇਆ ਕਿਹਦੇ ਨਾਲ। ਪਿੱਛੇ ਜਾ ਕੇ ਵੇਖਿਆ ਕਿ 90 ਸਾਲਾਂ ਦੀ ਮਾਤਾ ਬੈਠੀ ਆ ਏਡੇ ਮੋਟੇ ਸ਼ੀਸ਼ੇ ਵਾਲੀ ਐਨਕ ਲਾ ਕੇ। ਪਤਾ ਲੱਗਾ ਉਹਦਾ ਪੋਤਰਾ। ਮੈਂ ਜਾ ਕੇ ਮਾਤਾ ਦੇ ਗੱਲ ਪੈ ਗਿਆ। ਮੈਂ ਕਿਹਾ ਮਾਤਾ ਤੇਰਾ ਪੋਤਰਾ?
2: ਕਹਿੰਦੇ ਆਹੋ ਕਾਕਾ, ਕੀ ਗੱਲ ਹੋਈ ਆ?
0: ਮੈਂ ਗੱਲ ਕੀ ਹੋਣੀ ਇਹਨੂੰ ਸੰਗਲੀ ਪਾ, ਏਦਾਂ ਜਿਹੀਆਂ ਚੀਜ਼ਾਂ ਖੁੱਲੀਆਂ ਨੀ ਛੱਡੀ ਦੀਆਂ।
2: ਕਹਿੰਦੀ ਕਾਕਾ ਹੋਇਆ ਕੀ ਆ?
0: ਮੈਂ ਕਿਹਾ ਹੋਣਾ ਕਿ ਮਿੰਟ ਬਾਅਦ ਮੇਰੇ ਕੋਲ ਆਉਂਦਾ ਆ ਕੇ ਮੇਰੀ ਪੈਂਟ ਖਿੱਚਦਾ, ਮੈਨੂੰ ਕਹਿੰਦਾ ਤੂੰ ਘੁੱਗੀ ਆ। ਮੈਂ ਕਹਿੰਦਾ ਉਹ ਤਾਂ ਮੈਨੂੰ ਕਹਿੰਦਾ ਉੱਡ ਕੇ ਵਹਾ। ਮੈਂ ਇਹਨੂੰ ਕਿੱਥੋਂ ਉੱਡ ਕੇ ਵਹਾ ਦਿਆਂ?
2: ਕਹਿੰਦੀ ਕਾਕਾ ਗੁੱਸਾ ਨੀ ਕਰੀਦਾ, ਮੁੰਡਾ ਬੜਾ ਬਦਤਮੀਜ਼ ਆ, ਬਹੁਤ ਜਿੱਦਾਂ ਕਰਦਾ, ਜਦੋਂ ਖਹਿੜੇ ਪੈ ਜਾਂਦਾ ਗੱਲ ਦਾ ਪਿੱਛਾ ਨਹੀਂ ਛੱਡਦਾ, ਮਗਰ ਉਹ ਲਾਸ ਵਖਾ ਦੇ ਮਾੜਾ ਜਿਹਾ ਉੱਡ ਕੇ।
3: 2009 ਦੇ ਵਿੱਚ ਘੁੱਗੀ ਲੱਭੇ ਘਰ ਵਾਲੀ, 2008 ਦੇ ਵਿੱਚ ਘੁੱਗੀ ਯਾਰ ਗੱਪ ਨਾ ਮਾਰ, 2008 ਦੇ ਵਿੱਚ ਘੁੱਗੀ ਦੇ ਬਰਾਤੀ, 2007 ਦੇ ਵਿੱਚ ਮੇਰੀ ਵਾਟੀ ਦਾ ਵਿਆਹ, 2005 ਦੇ ਵਿੱਚ ਘੁੱਗੀ ਖੋਲ ਪਿਟਾਰੀ, 2004 ਦੇ ਵਿੱਚ ਘੁੱਗੀ ਸ਼ੂ ਮੰਤਰ ਤੇ 2003 ਦੇ ਵਿੱਚ ਘੁੱਗੀ ਜੰਕਸ਼ਨ ਰਿਲੀਜ਼ ਹੋਈਆਂ।
4: ਮੈਨੂੰ ਖਿਆਲ ਆ ਗਿਆ ਤੇਰੀ ਇਹਨਾਂ ਗੱਲਾਂ ਤੋਂ, ਭਾਬੀ ਨੇ ਅੱਜ ਨਾਲ ਆਉਣਾ ਸੀ, ਲੈ ਕੇ ਨੀ ਆਇਆ ਭਰਜਾਈ ਨੂੰ?
5: ਉਹ ਕੀ ਦੱਸਾਂ ਭਰਾਵਾ, ਆਉਣਾ ਤਾਂ ਸੀ ਉਹਨੇ, ਮੈਨੂੰ ਕਹਿੰਦੀ ਮੈਂ ਹੁਣੇ ਆਈ ਫੇਰ ਚੱਲਦੇ ਆ। ਮੈਂ ਭਰਾਵਾ 3 ਘੰਟੇ ਉਡੀਕ ਉਡੀਕ ਕੇ ਆ ਗਿਆ, ਉਹ ਨਹੀਂ ਉਹ ਆਈ।
4: ਇਹਨਾਂ ਭਰਾਵਾ ਜਨਾਨੀਆਂ ਦੀ ਹੁਣੇ ਨੀ ਆਉਂਦੀ ਹੁੰਦੀ, ਜਨਾਨੀਆਂ ਦੀ ਗੱਲ ਕਿਤੇ ਧਿਆਨ ਨਾ ਸੁਣੋ ਤੇ ਹਾਸਾ ਬੜਾ ਆਉਂਦਾ ਈ। ਇਹ ਤਾਂ ਗੱਲ ਵੀ ਏਦਾਂ ਕਰਦੀਆਂ।
6: ਮੈਂ ਕਿਹਾ ਜੀ ਸੁਣਦੇ ਹੋ, ਦੁੱਧ ਮੱਠੀ ਗੈਸ ਰੱਖਿਆ, 1 ਘੰਟੇ ਬਾਅਦ ਬੰਦ ਕਰਦੇ ਹੋ, ਕੱਪੜੇ ਸੁੱਕਣੇ ਪਾਏ ਨੇ, ਸੁੱਕ ਜਾਣਗੇ ਤੇ 1 ਘੰਟੇ ਤੱਕ ਲਾ ਲਿਆ ਹੋ। ਕਾਕਾ ਹੁਣੇ ਸੁੱਤਿਆਂ ਨੂੰ ਸੁਆਇਆ, ਮੈਂ ਦੁੱਧ ਦਾ ਬੋਤਲ ਚ ਪਾ ਕੇ ਰੱਖਿਆ, ਉੱਠੇਗਾ 2-3 ਘੰਟੇ ਤੱਕ ਤੇ ਇਹਨੂੰ ਦੁੱਧ ਪਿਆ ਦਿਓ। ਮੈਂ ਰਿੰਪੀ ਨਾਲ ਚੱਲੀ ਆ, 5 ਮਿੰਟ ਤੱਕ ਆਈ।
5: ਇਹ ਬੀਬੀਆਂ 1.5 ਘੰਟਾ ਗੇਟ ਦੇ ਖਲੋਤੀਆਂ ਗੱਲਾਂ ਕਰੀ ਜਾਣਗੀਆਂ, ਅੰਦਰ ਨਹੀਂ ਆਉਣਗੀਆਂ।
7: ਨਹੀਂ ਭੈਣ ਜੀ, ਮੈਨੂੰ ਕਾਲੀ ਆ, ਮੈਂ ਛੇਤੀ ਜਾਣਾ ਆ।
4: ਉਹ ਇਹਨਾਂ ਭਰਾਵਾ ਫਿਰ ਪੂਰੇ ਮਹੱਲੇ ਦਾ ਹਿਸਾਬ ਕਿਤਾਬ ਜੂ ਟੈਲੀ ਕਰਨਾ ਹੁੰਦਾ, ਫਿਰ ਗਲੀ ਗਵਾਂਢ ਦਾ ਬਹੁਤ ਹਿਸਾਬ ਰੱਖਦੀਆਂ ਬੀਬੀਆਂ। ਇੱਕ ਦਿਨ ਭਰਾਵਾ ਮੈਂ ਆਪ ਆਪਣੇ ਘਰ ਇੱਟਾਂ ਸਟਾਈਆਂ, ਪਿਛਲੀ ਕੰਧ ਸਾਡੀ ਸਿੰਗਲ ਸੀ, ਡਬਲ ਕਰਾਉਣੀ ਸੀ। ਮਿਸਤਰੀ 2000 ਇੰਟ ਤੋਂ ਠੀਕ ਆ ਮੇਰੇ ਖਿਆਲ, ਕਾਫੀ ਹੈ ਨਾ, ਤੋ ਇੰਟ ਹੈ ਵੀ ਅੱਛੀ, ਤੋ ਕੱਲ ਸੇ ਕਾਮ ਸ਼ੁਰੂ ਕਰ ਦੋ। ਮਤਲਬ ਮੈਂ ਪਤਾ ਕਿਆ ਚਾਹਤਾ ਹੂੰ, ਕਾਮ ਜਲਦੀ ਸੇ ਜਲਦੀ ਖਤਮ ਹੋਣਾ ਚਾਹੀਏ, ਮੇਰੇ ਪਾਸ ਟਾਈਮ ਨਹੀਂ ਹੋਤਾ ਯਾਰ ਇਤਨਾ ਜ਼ਿਆਦਾ ਨਾ।
7: ਮੈਂ ਕਿਹਾ ਜ਼ਰਾ ਗੱਲ ਤਾਂ ਸੁਣੋ,
4: ਮੈਂ ਨੀ ਚਾਹੁੰਦਾ
7: ਆਪਣੇ
5: ਘਰ ਦਾ ਨੀ ਰੱਖਦੀਆਂ ਜਿੰਨਾ ਸਾਫ ਗੁਆਂਢੀਆਂ ਦੇ ਘਰ ਦਾ ਰੱਖਦੀਆਂ।
4: ਤੇ ਹੋਰ ਇੱਕ ਦਿਨ ਭਰਾਵਾ ਭਰਜਾਈ ਤੇਰੀ ਨੂੰ ਡਾਕਟਰ ਕੋਲ ਲਿਜਾਣਾ ਪੈ ਗਿਆ ਮੈਨੂੰ, ਜੂ ਨੇ ਦਵਾਈ ਦੇਣੀ ਸ਼ੁਰੂ ਕੀਤੀ ਜੀ, ਮੇਰੇ ਕਾਲੀਆਂ ਪੈਂਦੀਆਂ, ਮੇਰੇ ਸਾੜ ਪੈਣ ਡਿਆ, ਮੇਰੇ ਜਲਣ ਨੂੰ ਡਈ ਹੈ।
8: ਹਾਏ ਹਾਏ ਡਾਕਟਰ ਸਾਹਿਬ,
9: ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ।
8: ਹਾਏ ਡਾਕਟਰ ਸਾਹਿਬ, ਦਿਲ ਘਬਰਾਉਂਦਾ, ਸਾੜ ਪੈਂਦਾ, ਜਲਨ ਬਹੁਤ ਹੁੰਦੀ ਹੈ, ਪਤਾ ਨਹੀਂ ਕਿਉਂ ਹੁੰਦੀ ਹੈ ਇੰਨੀ ਜਲਨ।
9: ਭਾਈ ਸਾਹਿਬ ਤੁਸੀਂ ਜਰਾ ਇੱਕ ਮਿੰਟ ਬਾਹਰ ਬੈਠੋ।
10: ਠੀਕ ਹੈ ਡਾਕਟਰ ਸਾਹਿਬ।
4: ਡਾਕਟਰ ਸਾਹਿਬ ਕਿੱਦਾਂ ਦੀ ਪ੍ਰਸਕ੍ਰਿਪਸ਼ਨ ਲਿਖੀ ਤੁਸੀਂ ਮਹਾਰਾਜ? ਆਹ ਦਵਾਈ ਦੀ ਥਾਂ ਤੇ ਕੀ ਲਿਖ ਦਿੱਤਾ? ਇੱਕ ਸ਼ਿਮਲੇ ਦਾ ਟੂਰ, ਇੱਕ ਸੋਨੇ ਦੀ ਮਟਰ ਮਾਲਾ, ਇੱਕ ਬਨਾਰਸੀ ਸਾੜੀ, ਇਹ ਕੀ ਲਿਖਤਾ ਡਾਕਟਰ ਸਾਹਿਬ?
9: ਬਿਮਾਰੀ ਇਹਨਾਂ ਨੂੰ ਕੋਈ ਨੀ ਜੇ, ਆ ਜਿੰਨਾ ਸਮਾਨ ਮੈਂ ਲਿਖਿਆ ਇਹਨਾਂ ਦੀ ਗਵਾਂਢਣ ਨੇ ਨਵਾਂ ਲਿਆ ਜੇ, ਇਹਨਾਂ ਨੂੰ ਉਹਦਾ ਸਾੜ ਪੈਣ ਡਿਆ ਜੀ।
5: ਆ ਜਨਾਨੀਆਂ ਵਾਲੇ ਪਾਸੇ ਸੂਈ ਕੁਝ ਜ਼ਿਆਦਾ ਹੀ ਰੱਖੀ।

0: ਕੀ ਆ ਉਹ ਵੇਖੀ ਭਰਾ ਕਿਤੇ ਬੀਬੀਆਂ ਨਾਰਾਜ਼ ਨਾ ਕਰ ਲਈ।
1: ਉਹ ਭਰਾਵਾ ਇਹ ਬੀਬੀਆਂ ਨਾਰਾਜ਼ ਹੀ ਰਹਿੰਦੀਆਂ, ਇਹ ਵੀ ਕਦੀ ਖੁਸ਼ ਹੋਈਆਂ? ਐਵੇਂ ਥੋੜਾ ਕਹਿੰਦੇ ਨੇ ਕਿ ਵਿਆਹ ਇੱਕ ਐਸਾ ਕਿਲਾ, ਜਿਹੜੇ ਕਿਲੇ ਦੇ ਬਾਹਰ ਖਲੋਤੇ ਉਹਨਾਂ ਦੇ ਅੰਦਰ ਜਾਣ ਦੀ ਕਾਹਲੀ ਹੈ, ਤੇ ਜਿਹੜੇ ਇਸ ਕਿਲੇ ਦੇ ਅੰਦਰ ਫਸੇ ਉਹ ਕਹਿੰਦੇ ਵੀ ਇੱਕ ਵਾਰੀ ਬਾਹਰ ਕੱਢ ਦੋ, ਮੁੜ ਕੇ ਨਹੀਂ ਫਸਦੇ ਇੱਥੇ।
2: ਜੀ ਸਰੋਤੇ, ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਘੁੱਗੀ ਜੀ ਦੇ ਬਾਰੇ। ਜੇਕਰ ਫਿਲਮੋਗ੍ਰਾਫੀ ਦੀ ਗੱਲ ਕਰੀਏ ਤਾਂ 2004 ਦੇ ਵਿੱਚ ਅਸਾਂ ਨੂੰ ਮਾਣ ਵਤਨਾਂ ਦਾ ਦੇ ਵਿੱਚ ਉਹਨਾਂ ਨੇ ਪਟਵਾਰੀ ਚਿਲਮਿਲ ਸਿੰਘ ਦੀ ਭੂਮਿਕਾ ਨਿਭਾਈ। 2004 ਦੇ ਵਿੱਚ ਆਈ ਫਿਲਮ ਪਿੰਡ ਦੀ ਕੁੜੀ ਦੇ ਵਿੱਚ ਉਹਨਾਂ ਨੇ ਲਾਲੀ ਦੇ ਚਾਚੇ ਦਾ ਕਿਰਦਾਰ ਨਿਭਾਇਆ। 2005 ਦੇ ਵਿੱਚ ਆਈ ਫਿਲਮ ਨਲਾਇਕ ਦੇ ਵਿੱਚ ਮਾਮਾ ਦਾ ਕਿਰਦਾਰ ਨਿਭਾਇਆ। 2005 ਦੇ ਵਿੱਚ ਉਹਨਾਂ ਦੀ ਫਿਲਮ ਆਈ ਜੀਜਾ ਜੀ, ਜਿਸ ਵਿੱਚ ਉਹਨਾਂ ਨੇ ਮਿਸਟਰ ਸੰਧੂ IAS ਅਫਸਰ ਦੀ ਭੂਮਿਕਾ ਨਿਭਾਈ। 2005 ਦੇ ਵਿੱਚ ਹੀ ਯਾਰਾਂ ਨਾਲ ਬਹਾਰਾਂ ਫਿਲਮ ਦੇ ਵਿੱਚ ਰੰਗੀਲਾ ਦੀ ਭੂਮਿਕਾ ਨਿਭਾਈ ਇੱਕ ਕਾਲਜ ਵਿਦਿਆਰਥੀ ਦੇ ਵਜੋਂ। 2006 ਦੇ ਵਿੱਚ ਦਿਲ ਆਪਣਾ ਪੰਜਾਬੀ ਦੇ ਵਿੱਚ ਪ੍ਰਭਜੋਤ ਸਿੰਘ ਮੁੰਡੀ, ਜੋ ਕਿ ਵਿਦੇਸ਼ੀ ਪੰਜਾਬੀ ਦੇ ਕਿਰਦਾਰ ਦੀ ਭੂਮਿਕਾ ਨਿਭਾਈ।
3: ਆਪਣੀ ਬਿਹਾਰ ਹੋਵੇ ਸੋਨੀ ਜਈ ਕਾਰ ਹੋਵੇ ਨਾਲ ਬੈਠੀ ਨਾਲ
4: ਫੇਰੀ ਐਸ ਵੀ ਹਰ ਪੰਜਾਬ ਦੇ ਸਾਰੇ ਬੰਦੇ ਗਾਉਂਦੇ ਆ, ਦੇਖ ਲੈ ਕਿੱਦਾਂ ਦਾ ਬੰਦਾ ਫੇਰ ਵੀ ਗਾਉਂਦਾ।
5: ਯੂ ਆਰ ਰਾਈਟ ਸਰ।
3: ਓ ਪਾਪਾ ਜੀ, ਗਾਣੇ ਵਾਲੇ ਤੋਂ ਹਲੇ ਮੈਨੇ ਵਟ ਕੱਢਨੇ ਸੀ, ਜੇਕਰ ਛੋਟਾ ਮੇਰਾ ਮੋਬਾਈਲ ਨਾ ਖਾਂਦਾ।
4: ਵਾਟ ਡਸ ਦਿਸ ਮੀਨ, ਵਟ ਛੋਟਾ?
5: ਸਰ, ਬਫੇਲੋਸ ਹਸਬੈਂਡ।
4: ਛੋਟਾ ਮੋਬਾਈਲ? ਆਈ ਥਿੰਕ ਹੀ ਇਜ਼ ਮੈਡ।
5: ਰਾਈਟ ਸਰ।
4: ਆਪਣਾ ਬਿਹਾਰ ਹੋਵੇ
3: ਨਾਲ ਬੈਠੇ ਨਾਰ ਹੋਵੇ।
4: ਮਾਈਂਡ ਯੂ ਸਟੇਪ, ਹਾਂ। ਐਨੀਬਡੀ ਹੋਮ? ਵਾਟ ਡੂ ਯੂ ਪੀਪਲ ਸੇ?
5: ਕੋਈ ਘਰਿਆ?
4: ਕੋਈ ਘਰਿਆ? ਸਾਰੇ ਯਾਰ। ਹਾਈ ਯੰਗ ਮੈਨ, ਹਾਊ ਯੂ ਡੂਇੰਗ? ਚਿੱਤਾ ਤੁਹਾਡੇ ਦੁੱਧ ਵਿੱਚ ਤਾਂ ਪੱਤੀ ਪੈ ਗਈ ਸਟ੍ਰੈਂਜਰ। ਹੋਲਡ ਪਲੀਜ਼, ਮਾਈਸੈਲਫ ਮੁੰਡੀ।
6: ਹਾਂਜੀ ਦੱਸੋ।
4: ਪ੍ਰਭਜੋਤ ਸਿੰਘ ਮੁੰਡੀ, ਆਪਣੀ ਪਰਸਨਲ ਸੈਕਟਰੀ ਪੈਰੀ ਦੇ ਨਾਲ ਤੁਹਾਡੇ ਇਸ ਘਰ ਦੇ ਪਾਗ ਚਗਾਉਣ ਵਾਸਤੇ ਆਪ ਹੀ ਚੱਲ ਕੇ ਆ ਗਿਆ।
6: ਓਏ ਕਾਕਾ, ਤੂੰ ਕੀ ਕਹਿ ਰਿਹਾ? ਅਸੀਂ ਕੁਝ ਸਮਝੇ ਨਹੀਂ।
4: ਐਕਚੁਅਲੀ ਅੰਕਲ, ਤੁਹਾਡੇ ਘਰ ਇੱਕ ਬਹੁਤ ਨਾਈਸ ਸਿੰਗਰ ਨੇ ਜਨਮ ਲਿਆ ਆ, ਇਹਨੂੰ ਮੈਂ ਕੱਲ ਇੱਕ ਸ਼ਾਦੀ ਚ ਗਾਉਂਦੇ ਸੁਣਿਆ। ਮਾਈਂਡ ਬਲੋਇੰਗ। ਪਰ ਇਹ ਨਾ ਕਿੱਦਾਂ, ਪੰਜਾਬ ਦਾ ਕੋਈ ਵੀ ਸਿੰਗਰ ਸਾਡੀ ਬਲੈਸਿੰਗ
7: ਜਨਾਬ, ਵੈਸੇ ਤੁਸੀਂ ਹੋ ਕੌਣ?
4: ਐਕਚੁਅਲੀ ਬੰਦੇ, ਜਿੱਦਾਂ ਤੁਸੀਂ ਸਾਨੂੰ ਨਹੀਂ ਜਾਣਦੇ, ਮੈਂ ਨਾ ਇੰਟਰਨੈਸ਼ਨਲ ਪ੍ਰਮੋਟਰ ਹੈ, ਬਹੁਤ ਬਿਗ ਸ਼ੋਅ ਆਰਗੇਨਾਈਜ਼ਰ। ਅਸੀਂ ਜਿੱਦਾਂ ਤੁਹਾਡੇ ਵਰਗੇ ਨਵੇਂ ਸਿੰਗਰਾਂ ਨੂੰ ਜ਼ਮੀਨ ਤੋਂ ਚਾ ਕੇ ਅਸਮਾਨ ਤੇ ਲੈ ਕੇ ਜਾਂਦੇ ਆ। ਵਾਟ ਯੂ ਸੇ ਪੈਰੀ?
5: 100% ਰਾਈਟ ਸਰ।
6: ਅੱਛਾ ਉਹ ਕਾਕਾ, ਇਹਨਾਂ ਨੂੰ ਬਿਠਾਓ ਬਈ, ਚਾਹ ਪਾਣੀ ਪਿਆਓ।
8: ਚਲੋ ਬੈਠੋ ਜੀ।
4: ਥੈਂਕ ਯੂ ਸੋ ਮਚ।
8: ਵੈਸੇ ਤੁਹਾਨੂੰ ਮੇਰਾ ਪਤਾ ਕਿਹਨੇ ਦੱਸਿਆ?
4: ਨਾਈਸ ਕੁਐਸਚਨ। ਐਕਚੁਅਲੀ ਬੇਦੇ, ਸਾਡਾ ਵੀ ਹਿਸਾਬ ਜਿੱਦਾਂ ਨਾ ਜੋਗੀਆਂ ਵਾਲਾ ਹੁੰਦਾ, ਸਾਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਸੱਪ ਜਿੱਦਾਂ ਕਿਹੜੀ ਖੁੱਡ ਵਿੱਚ ਬੋਲਦਾ ਆ।
5: ਯੂ ਨੋ ਐਵਰੀਥਿੰਗ ਸਰ।
6: ਓਏ ਕਾਕਾ, ਅਸੀਂ ਤੇ ਆਪ ਇਹੀ ਚਾਹੁੰਦੇ ਆ ਕਿ ਸਾਡਾ ਜਵਾਕ ਕਿਤੇ ਆਰੇ ਲੱਗ ਜਾਏ, ਕੰਮ ਧੰਦੇ ਨੂੰ ਲੈ ਕੇ ਇਹਦਾ ਬਾਪ ਰਾਤ ਦਿਨ ਇਹਦੇ ਨਾਲ ਲੜਦਾ ਰਹਿੰਦਾ।
4: ਯੂ ਵਰੀ ਨਾਟ ਦ ਲੀਸਟ ਅੰਕਲ ਜੀ, ਜਿੱਦਣ ਪ੍ਰਭਜੋਤ ਸਿੰਘ ਮੁੰਡੀ ਖੁਦ ਤੁਹਾਡੇ ਘਰ ਆ ਗਿਆ ਤੁਹਾਡੇ ਮੁੰਡੇ ਦੀ ਜ਼ਿੰਦਗੀ ਬਣਾਉਣ ਵਾਸਤੇ।
9: ਤੁਸੀਂ ਸਾਨੂੰ ਇਹ ਦੱਸੋ ਭਾਈ ਸਾਹਿਬ, ਤੁਸੀਂ ਸਾਡੇ ਮੁੰਡੇ ਦਾ ਕਰੋਗੇ ਕੀ?
4: ਜਿੱਦਾਂ ਹਨ ਤੁਸੀਂ ਉਹ ਛੋਟਾ ਪਾਪੀ
5: ਕਤੂਰਾ,
4: ਹਾਂ ਕਤੂਰੇ ਦੇ ਰੋਣ ਦੀ ਆਵਾਜ਼ ਕਦੇ ਅਸਮਾਨ ਦੇ ਵਿੱਚ ਸੁਣੀ ਹੈ? ਨਾ, ਨੈਵਰ, ਕਦੇ ਨਹੀਂ ਸੁਣੀ ਹੋਊਗੀ। ਪਰ ਜਦੋਂ ਇਹ ਲਾਉਂਦੀ ਹੈ ਤਾਂ ਜਿੱਦਾਂ ਪੰਜਾਬ ਵਿੱਚ ਫੜ ਕੇ ਲੈ ਜਾਂਦੀ ਹੈ ਕਤੂਰੇ, ਨਹੀਂ ਤਾਂ ਉਹਦੀ ਆਵਾਜ਼ ਅਸਮਾਨ 'ਚ ਵੀ ਆਊਗੀ। ਤਾਂ ਇੱਦਾਂ ਜਿੱਦਾਂ ਹੁਣ ਤੁਹਾਡੇ ਮੁੰਡੇ ਨੂੰ ਮੈਂ ਆਪਦੇ ਪੰਜਾਬ ਵਿੱਚ ਫੜ ਕੇ ਤਾਂ ਲੰਡਨ ਦੇ ਅਸਮਾਨ ਦੇ ਵਿੱਚ ਉੱਡਿਆ, ਤਾਂ ਤੁਹਾਡੇ ਮੁੰਡੇ ਦੀ ਆਵਾਜ਼ ਵੀ ਤਾਂ ਫਿਰ ਅਸਮਾਨ ਦੇ ਵਿੱਚੋਂ ਹੀ ਸੁਣੂਗੀ।
6: ਓਏ ਕਾਕਾ, ਰੋਣ ਦੀ ਜਾਂ ਗਾਉਣ ਦੀ?
4: ਓਏ ਯੂ ਟਾਕਿੰਗ ਮੈਮ? ਹਾਂ ਅੰਕਲ ਜੀ, ਤੁਸੀਂ ਤਾਂ ਗੱਡੀ ਜਮੇ ਕੱਚੇ ਲਾਤੀ ਸਾਡੀ, ਨਾ ਜੀ ਆਹੀ ਰੋਣ ਲੱਗ ਗਿਆ ਤਾਂ ਫਿਰ ਸਾਡੇ ਦੁੱਧ ਵੀ ਪੱਤੀ ਕੀ ਕਹਿਣ ਪਾਉਣੀ ਆ?
5: ਯੂ ਆਰ ਰਾਈਟ ਸਰ।
6: ਇਹ ਕੀ ਕਹੀ ਜਾਂਦਾ?
4: ਹਾਂ ਚਲੋ ਫਿਰ ਬ੍ਰਦਰ, ਜਿੱਦਾਂ ਹਨਾ ਇੱਕ ਹੁਣ ਕਾਫੀ ਹੋ ਜੀ,
8: ਮੈਂ ਨਾ ਦੁੱਧ ਚ ਨਾ ਪੱਤੀ ਪਾਵਾਂ?
4: ਨਹੀਂ, ਮੈਂ ਕਾਫੀ ਦੀ ਗੱਲ ਨਹੀਂ ਖਾਦਾ ਬ੍ਰਦਰ, ਜਿੱਦਾਂ ਨਾ ਬੁੱਲੇ ਸ਼ਾਹ ਦੀ ਕਾਫੀ ਹੁੰਦੀ ਆ।
8: ਉਹ ਦਰਵਾਜ਼ਾ ਦਿਸਦਾ?
4: ਹਾਂ, ਨਾਈਸ ਸਟੋਰ ਹੈ ਆਂਟੀ। ਕਿਆ,
8: ਚਲੋ ਨਿਕਲੋ ਬਾਹਰ, ਨਹੀਂ ਭੰਨੋ ਥੋੜੇ ਗਿੱਟੇ।
4: ਗਿੱਟੇ?
5: ਅੰਕਲ ਸਰ,
8: ਜਸਟ ਗੈਟ ਆਊਟ।
4: ਆਈ ਡੋਨਟ ਮਾਈਂਡ, ਇਟ ਇਜ਼ ਅਪ ਟੂ ਯੂ। ਆਪਰਚੁਨਿਟੀ ਮਿਸ ਕਰ ਰਿਹਾ ਆ, ਤੂੰ ਹੀ ਲੂਜ਼ ਕਰ ਰਿਹਾ ਆ, ਆਈ ਡੋਨਟ ਮਾਈਂਡ। ਅੰਕਲ ਜੀ, ਤੁਹਾਡਾ ਮੁੰਡਾ ਆਪਣੀ ਕਿਸਮਤ ਨੂੰ ਪੈਰ ਮਾਰ ਰਿਹਾ ਆ। ਆਈ ਐਮ ਲਿਵਿੰਗ, ਨਾ ਪ੍ਰੋਬਲਮ। ਵੈਸੇ ਮੇਰਾ ਵਿਜ਼ਿਟਿੰਗ ਕਾਰਡ ਆ, ਇੱਥੇ ਰੱਖਿਆ। ਯੂ ਆਰ ਅ ਗੁੱਡ ਸਿੰਗਰ।
5: ਇਟਸ ਵੀ ਬੈਡ ਸਰ,
4: ਇਟ ਹੈਪਨਸ।
6: ਬਚਿੱਤਰ, ਇਹ ਕੀ ਚੀਜ਼ ਸੀ ਬਈ?
9: ਵੈਸੇ ਬਾਪੂ ਜੀ,

0: ਸਮਝ ਮੈਨੂੰ ਵੀ ਨਹੀਂ ਆਈ
1: ਸਰ ਤੁਹਾਨੂੰ ਤਾਂ ਪਤਾ ਨਹੀਂ ਮਹਿਸੂਸ ਹੋਇਆ ਕਿ ਨਹੀਂ ਹੋਇਆ ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਆ
2: What do you mean by ਬੇਇੱਜ਼ਤੀ ਮੈਂ ਤੂੰ ਹਿਲਰੀ ਕਲਿੰਟਨ ਆ ਹੈਂ ਪਰਮਿੰਦਰ ਕੌਰ ਆ ਤੂੰ ਮੋਗੇ ਦੀ ਤੈਨੂੰ ਮੈਂ ਪੈਰੀ ਬਣਾਇਆ ਆ ਕੱਪੜੇ ਮੈਂ ਲੈ ਕੇ ਦਿੱਤੇ ਆ ਪਹਿਲੇ ਸੂਟ ਪਾਉਂਦੀ ਸੀ ਬੂਟੀਆਂ ਵਾਲਾ ਹੈਂ ਤੈਨੂੰ 5000 ਤਨਖਾਹ ਦਿੰਦਾ ਮਹੀਨੇ ਦੀ ਮੈਂ ਜੇ ਚੋ 2500 ਤੇਰਾ ਕੰਮ ਕਰਦਾ ਹੈ 2500 ਬੇਇੱਜ਼ਤੀ ਕਰਾਉਂਦਾ ਹੈ ਕੂਲ ਠੀਕ ਹੈ ਠੀਕ ਹੈ ਮੈਂ ਸੌਰੀ ਹਾਂ ਬਸ ਸੌਰੀ ਹਾਂ ਮੈਂ ਹੁਣ ਹੌਲੀ ਬੋਲ ਲੈ ਜੇ ਕਿਤੇ ਸੱਚੀ ਡੰਗ ਲੈ ਕੇ ਆ ਗਿਆ ਨਾ ਲੈ ਕੇ ਪਲਾਸਟਰ ਲਵਾਉਣ ਦਾ ਲੱਗ ਜਾਣਾ 2500 ਰੁਪਇਆ
1: ਰਾਈਟ ਸਰ
2: ਮੂਵ ਮੂਵ ਮੂਵ ਬੜੇ ਮੂਵ ਮੂਵ ਮੂਵ
3: 2006 ਦੇ ਵਿੱਚ ਰੱਬ ਨੇ ਬਣਾਈਆਂ ਜੋੜੀਆਂ ਦੇ ਵਿੱਚ ਟਿੱਲੂ ਸਿੰਘ ਕੇਬੀ ਸਿੰਘ ਕਬਾੜੀਆ ਦੀ ਭੂਮਿਕਾ ਨਿਭਾਈ ਇਸੇ ਹੀ ਤਰ੍ਹਾਂ 2006 ਦੇ ਵਿੱਚ ਇੱਕ ਜਿੰਦ ਇੱਕ ਜਾਨ ਫਿਲਮ ਦੇ ਵਿੱਚ ਕਮੇਡੀ ਕਿੰਗ ਘੁੱਗੀ
4: ਓਏ ਹੁਣ ਤਾਂ ਉੱਠ ਕਰ ਦੁਸ਼ਮਣ ਮੇਰੀ ਜਾਨ ਦਿਆ ਸ਼ਰਾਬੀਆ
5: ਓ ਕੀ ਗੱਲ ਮੇਰੇ ਤੋਂ ਚਾਦਰ ਲਾਉਣ ਡਈ ਆ ਚਾਦਰ ਕਿਸੇ ਹੋਰ ਤੇ ਪਾਉਣੀ ਆ
4: ਓਏ ਸ਼ੁਭ ਸ਼ੁਭ ਬੋਲ ਕਲੈਣਿਆ ਤੂੰ ਹਲੇ ਇੱਥੇ ਹੀ ਪਸਰਿਆ ਪਿਆ ਤੇ ਦੂਜੀਆਂ ਜਨਾਨੀਆਂ ਦੇ ਖਸਮ ਕੰਮ ਕਰਕੇ ਵੀ ਮੁੜ ਆਏ ਹੈ ਤੂੰ ਰੋਂਦਾ ਫਿਰਦਾ ਹੈ ਮੇਰਾ ਢਾਬਾ ਨਹੀਂ ਚੱਲਦਾ ਮੇਰਾ ਢਾਬਾ ਨਹੀਂ ਚੱਲਦਾ
5: ਓ ਢਾਬਾ ਮੇਰਾ ਮੋਇਆ ਚੱਲਣਾ ਹਾਂ ਸਵੇਰੇ ਸਵੇਰੇ ਗਾਲਾਂ ਦਾ ਤੇ ਨਾਸ਼ਤਾ ਕਰਾਉਣੀ ਹੈ ਤੂੰ ਮੈਨੂੰ ਓਏ ਅੱਜ ਤੱਕ ਕਦੀ ਤੇਰੀ ਜੀਭ ਸੜ ਜੇ ਜ਼ਿੰਦਗੀ 'ਚ ਮੈਨੂੰ ਆਖਿਆ ਤੜਕੇ ਉੱਠ ਕੇ ਹਾਂ ਭਾਈ ਉਠੋ ਮੇਰੇ ਸਰਤਾਜ ਗੁੱਡ ਮਾਰਨਿੰਗ
4: ਇੱਕ ਤੂੰ ਕਦੇ ਮੈਨੂੰ ਗੁੱਡ ਨਾਈਟ ਕਹਿ ਕੇ ਸੁੱਤਾ ਹੈ ਇੱਕ ਗੱਲ ਤਾਂ ਦੱਸੋ ਮੇਰੀ ਸਰਕਾਰ ਰਾਤੀ ਰੋਟੀ ਕਾਦੇ ਨਾਲ ਖਾਦੀ ਸੀ
5: ਕਾਦੇ ਹੀ ਰੋਟੀ ਕੌਣ ਤੋਂ ਮੈਂ ਦੇ ਚਾਰ ਨਾਲ
4: ਸਿਰ ਤੇਰਾ ਸ਼ਰਾਬ ਬੀਜਿਆ ਤੋੜੀ ਨੂੰ ਮੂੰਹ ਲਾ ਕੇ ਸਾਰੀ ਦਾਲ ਪੀ ਗਿਆ ਤੇ ਮੈਂ ਸੁੱਕੀ ਰੋਟੀ ਚਾਹ ਚ ਡਬੋ ਕੇ ਖਾਂਦੀ ਹੈ
5: ਉਹ ਇਤਰਾ ਨਾ ਰੋਇਆ ਕਰ ਮੇਰਾ ਹਾਸਾ ਨਿਕਲ ਜਾਂਦਾ ਤੈਨੂੰ ਮੈਂ ਦੱਸਾਂ ਸ਼ਰਾਬ ਨਾ ਪੀਆ ਤੇ ਹੋਰ ਪਿਓ ਦਾ ਸਿਰ ਕਰ ਢਾਬੇ ਦਾ ਤੇ ਇਹ ਹਾਲ ਆ ਵੀ ਕਈ ਵਾਰੀ ਨੌਕਰ ਭੁੱਖੇ ਸੌਂਦੇ ਮੇਰੇ ਮੈਂ ਤਾਂ ਸੋਚਣ ਡਿਆ ਕੋ ਹੋਰ ਬਿਜ਼ਨਸ ਸ਼ੁਰੂ ਕਰਾਂ ਮੈਂ
4: ਸੁਣੋ ਜੀ ਅੰਗਰੇਜ਼ੀ ਦਾ ਕਿਹੜਾ ਨਵਾਂ ਵਾਸਤੂ ਸ਼ਾਸਤਰ ਮੈਂ ਕਹਿੰਦੀ ਹਾਂ ਕਿਸੇ ਸਿਆਣੇ ਨੂੰ ਪੁੱਛ ਕੇ ਆਪਣਾ ਢਾਬਾ ਕਿਸੇ ਹੋਰ ਥਾਂ ਨਾ ਖੋਲੀਏ ਸਾਡੇ ਦਿਨ ਵੀ ਫਿਰ ਜਾ
5: ਆਈ ਪਾਗਲਾਂ ਦੇ ਟੱਬਰ ਚੋਂ ਗੱਲਾਂ ਸਿਆਣੀਆਂ ਕਰਨ ਡਈ ਆ
4: ਮੈਂ ਚੱਲੀਆਂ ਗੁਰਦੁਆਰੇ
5: ਉਹ ਮਗਰੋਂ ਲੈ ਕੇ ਤੇ
3: 2007 ਦੇ ਵਿੱਚ ਨਮਸਤੇ ਲੰਡਨ ਦੇ ਵਿੱਚ ਟੈਕਸੀ ਡਰਾਈਵਰ ਦੀ ਭੂਮਿਕਾ ਨਿਭਾਈ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ 2007 ਦੇ ਵਿੱਚ ਮਿੱਟੀ ਵਾਜਾ ਮਾਰਦੀ ਦੇ ਵਿੱਚ ਅੰਬਰਸਰੀਆ ਦੀ ਭੂਮਿਕਾ ਨਿਭਾਈ 2008 ਦੇ ਵਿੱਚ ਰੇਸ ਮੂਵੀ ਦੇ ਵਿੱਚ ਪੁਲਿਸ ਇੰਸਪੈਕਟਰ 2008 ਦੇ ਵਿੱਚ ਸਿੰਗ ਇਜ਼ ਕਿੰਗ ਉਹਦੇ ਵਿੱਚ ਵੀ ਇਹਨਾਂ ਨੇ ਭੂਮਿਕਾ ਨਿਭਾਈ 2008 ਦੇ ਵਿੱਚ ਹੀ ਆਈ ਫਿਲਮ ਮੇਰਾ ਪਿੰਡ ਉਹਦੇ ਵਿੱਚ ਟੀਟੂ ਕਾਲੜਾ ਪ੍ਰਾਪਰਟੀ ਡੀਲਰ ਦੀ ਭੂਮਿਕਾ ਨਿਭਾਈ 2008 ਦੇ ਵਿੱਚ ਹੀ ਚੱਕ ਦੇ ਫੱਟੇ ਫਿਲਮ ਦੇ ਵਿੱਚ ਪਿੰਕਾ ਪੂੰਡ ਉਰਫ ਰਤਨ ਸਿੰਘ ਟਾਟਾ ਦੀ ਭੂਮਿਕਾ ਨਿਭਾਈ 2009 ਦੇ ਵਿੱਚ ਏਕ ਦਾ ਪਾਵਰ ਆਫ ਵਨ ਇਸ ਫਿਲਮ ਦੇ ਵਿੱਚ ਵੀ ਇਹਨਾਂ ਨੇ ਆਪਣਾ ਕਿਰਦਾਰ ਨਿਭਾਇਆ 2009 ਦੇ ਵਿੱਚ ਜੱਗ ਜਿਉਂਦਿਆਂ ਦੇ ਮੇਲੇ ਦੇ ਵਿੱਚ ਲੱਕੀ ਉਰਫ ਮਿੱਠਾ ਸਿੰਘ ਦੀ ਭੂਮਿਕਾ ਨਿਭਾਈ
5: ਆ ਬਾਪੂ ਜੀ ਪੈਰੀ ਪੈਣਾ ਮੈਂ ਉਧਰ ਸਾਰਾ ਘਰ ਛਾਣ ਮਾਰਿਆ ਤੁਸੀਂ ਇੱਥੇ ਪਏ ਹੋ
6: ਮੇਰੀ ਪੁੱਤੀ ਉਹ ਬੱਲਾ ਬੱਲਾ ਬੱਲਾ ਬੱਲਾ ਉਹ ਚੰਨ ਚੜ ਗਏ ਪੁੱਤ ਉਹ ਸ਼ੁਕਰ ਹੈ ਰੱਬ ਦਾ ਉਹ ਮੇਰਾ ਡਾਕਟਰ ਪੁੱਤ ਘਰੇ ਆ ਗਿਆ ਹੈ ਬੱਲੇ ਆ ਮੇਰਾ ਬੱਚਾ ਲੱਗ ਜਾ ਸੀਨੇ ਦਾ ਪੁੱਤ ਠੰਡ ਪਾ ਦੇ ਬਾਪ ਦੇ ਬੇਟੇ ਆ ਭਲਾ ਮੰਗਣ ਵਾਲੀ ਕਿਹੜੀ ਨਾਲ ਤੁਰੀ ਆਉਂਦੀ ਹੈ
5: ਨਹੀਂ ਨਹੀਂ ਬਾਪੂ ਇਹ ਮੰਗਣ ਵਾਲੀ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਉਹ ਕੈਨੇਡਾ ਦੇ ਵਿੱਚ ਮਤਲਬ ਮੇਰਾ ਵਿਆਹ ਹੋ ਗਿਆ
6: ਅੱਛਾ ਅੱਛਾ ਵਿਆਹ ਕਰਾਇਆ ਤਾਂ ਇਹ ਵਧਾਈ ਮੰਗਦੀ ਫਿਰਦੀ ਹੋਣੀ ਪੁੱਤ ਇਹਨੂੰ ਵਧਾਈ ਦੇ ਤਾਂ ਜਾਵੇ ਨਾਲੇ ਗੱਲ ਸੁਣ ਇਹ ਪੁੱਤ ਮੇਰੀ ਨੌ ਨੀ ਨਜ਼ਰ ਆਉਂਦੀ ਨੌ ਕਿੱਥੇ ਪੁੱਤ
5: ਬਾਪੂ ਇਹ ਵਧਾਈ ਮੰਗਣ ਵਾਲੀ ਨਹੀਂ ਹੈ ਦਰਅਸਲ ਕੈਨੇਡਾ ਤੋਂ ਮੇਰੇ ਨਾਲ ਆਈ ਹੈ ਇਹੀ ਤੇਰੀ ਨੌ ਹੈ
6: ਲੈ ਗੱਲਾਂ ਮਾਰਦਾ ਹੈ ਮੇਰੀ ਨੌ ਕਿਵੇਂ ਹੋ ਸਕਦੀ ਹੈ ਪੁੱਤ ਮੇਰੀ ਨੌ ਤਾਂ ਗੋਰੀ ਹੈ ਇਹ ਤਾਂ ਫੌਜੀਆਂ ਦੇ ਬੂਟਾਂ ਨੂੰ ਚਮਕਦੀ ਹੈ ਪੁੱਤ
5: ਨਹੀਂ ਬਾਪੂ ਦਰਅਸਲ ਹੈ ਤਾਂ ਇਹ ਵੀ ਗੋਰੀ ਆ ਪਰ ਜਿਹੜੇ ਜਹਾਜ਼ ਦੇ ਵਿੱਚ ਆਏ ਸੀ ਨਾ ਜਹਾਜ਼ ਧੂਆਂ ਬਹੁਤ ਮਾਰਦਾ ਸੀ ਉਹਦੇ ਨਾਲ ਕਾਲੀ ਹੋ ਗਈ
6: ਬੱਲੇ ਪਾਪ ਨੂੰ ਪਾਗਲ ਬਣਾਉਣਾ ਪੁੱਤ ਨਾ ਜਹਾਜ਼ ਦੇ ਤੂੰ ਮੇਰਾ ਤੂੰ ਕਾਹਤੋਂ ਨਹੀਂ ਕਾਲਾ ਹੋਇਆ ਪੁੱਤ
7: Honey, your father is saying something about me.
5: Darling, actually, he is praising you, in fact. Fikar na kar, Bapu. Inu jado caste ke chote naal tole na, do kwari yahi nikhar jani hai. Dekhi ke main 1000 watt de bulb vangu chamak di hai.
8: Ye na chamki, matlab fuse hogi phir.
5: Ye ta Bapu phir ohi gall hai. Likhiyan, lekh diyan, bhog mana chit la ke.
6: ਇਹ ਤੂੰ ਕੀ ਕਾਲੀ ਵਿਆ ਲਿਆ ਪੁੱਤੀ
5: ਬਸ ਬਾਪੂ ਜੀ ਬਸ ਐਨੀ ਦਿਲ ਛੋਟਾ ਕਰੀਦਾ ਹੁੰਦਾ ਕੋਈ ਐਸੀ ਗੱਲ ਨਹੀਂ ਇਹ ਤੇਰੀ ਨੌ ਦੇ ਰੰਗ ਦਾ ਹੀ ਚਮਤਕਾਰ ਹੈ ਇਸ ਉਮਰੇ ਬੁੱਢੇ ਬਾਰੇ ਤੇਰੀ ਸੁਰਤ ਕਿਤੇ ਪ੍ਰਭੂ ਚ ਜਾ ਕੇ ਲੀਨ ਹੋਏਗੀ ਜੇ ਕਿਤੇ ਗੋਰੀ ਵਿਆਹ ਲਿਆਉਂਦਾ ਨਾ ਸਾਰਾ

0: ਗੱਲ ਕਰਦੇ ਹਾਂ ਕਿਤਾਬਾਂ ਪੜ੍ਹਨ ਦੇ ਸ਼ੌਂਕ ਬਾਰੇ ਤਾਂ ਗੁਰਪ੍ਰੀਤ ਘੁੱਗੀ ਜੀ ਸਾਹਿਤ ਨਾਲ ਵੀ ਜੁੜੇ ਹੋਏ ਨੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਜਿਹੜਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਉਹਨਾਂ ਨੇ ਬਾਖੂਬੀ ਦੱਸਿਆ ਆਪਣੇ ਇੰਟਰਵਿਊ ਦੇ ਵਿੱਚ ਜਦੋਂ ਉਹ ਆਕਾਸ਼ਵਾਣੀ ਦੇ ਵਿਹੜੇ ਆਏ ਸੀ ਤੇ ਸੁਣਦਿਆਂ ਜੀ ਉਹਨਾਂ ਦੀ ਜ਼ੁਬਾਨੀ ਕਿਤਾਬਾਂ ਪੜ੍ਹਨ ਦੇ ਸ਼ੌਂਕ ਦੇ ਬਾਰੇ।
1: ਪਰ ਹਾਂ ਸਾਹਿਤ ਜਿਹੜਾ ਮੈਂ ਇਮਾਨਦਾਰੀ ਨਾਲ ਦੱਸਾਂ ਮੈਂ ਸਾਰਿਆਂ ਨੂੰ ਬਹੁਤਾ ਨਹੀਂ ਪੜ੍ਹਿਆ ਔਰ ਇੰਨਾ ਪੜ੍ਹਿਆ ਵੀ ਨਹੀਂ ਜਾ ਸਕਦਾ ਔਰ ਇੰਨਾ ਪੜ੍ਹਨ ਦਾ ਫਾਇਦਾ ਵੀ ਨਹੀਂ ਕਿਉਂਕਿ ਤੁਸੀਂ ਉਹ ਇੰਨਾ ਕੁ ਪੜ੍ਹ ਲੈਂਦੇ ਹੋ ਫਿਰ ਤੁਹਾਡੇ ਤੱਕ ਹੀ ਰਹਿ ਜਾਂਦਾ ਕਿਉਂਕਿ ਤੁਸੀਂ ਪੜ੍ਹਨ 'ਚ ਹੀ ਟਾਈਮ ਸਾਰਾ ਜ਼ਿੰਦਗੀ ਦਾ ਲਾਤਾ। ਮੈਂ ਜਿੰਨਾ ਜਿੰਨਾ ਵੀ ਜਿਹਨੂੰ ਪੜ੍ਹਿਆ ਨਾ ਮੈਨੂੰ ਚੰਗੀ ਗੱਲ ਹੈ ਕਿ ਉਹ ਯਾਦ ਹੈ, ਕਿਸੇ ਦੀਆਂ ਲਾਈਨਾਂ ਅੱਗੇ ਪਿੱਛੇ ਹੋ ਜਾਣਗੀਆਂ ਪਰ ਉਹਨਾਂ ਦੀਆਂ ਮੈਨੂੰ ਚੀਜ਼ਾਂ ਕਨਸੈਪਟ ਯਾਦ ਹੈ। ਹੁਣ ਜਿੱਦਾਂ ਮੈਂ ਓਨੈਸਟਲੀ ਦੱਸਾਂ ਮੇਰੇ ਸਿਲੇਬਸ 'ਚ ਲੱਗਾ ਹੁੰਦਾ ਸੀ, ਸ਼ਾਇਦ ਪਲੱਸ 1 'ਚ ਲੱਗਾ ਹੁੰਦਾ ਸੀ ਨਜਾਬਤ ਸਾਹਿਬ। ਹੁਣ ਮੈਨੂੰ ਨਜਾਬਤ ਬਹੁਤਿਆਂ ਨੂੰ ਨਾਂ ਹੀ ਨਹੀਂ ਪਤਾ ਹੋਣਾ। ਕਹਿੰਦਾ ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲੋਹੂ ਛਾਣੀ ਦਾ, ਕੱਢ ਕਲੇਜਾ ਕੀ ਤੰਬੇਰੇ ਸੋ ਵੀ ਨਾਹੀਂ ਲਾਇਕ ਤੇਰੇ ਪੀਓ ਕਟੋਰਾ ਪਾਣੀ ਦਾ। ਸੋ ਇਹ ਉਹ ਜਿਹੜੀਆਂ ਪੜ੍ਹੀਆਂ ਨੇ ਯਾਦ ਨਾਲ ਇਸ਼ਕ ਨਾਲ ਪੜ੍ਹੀਆਂ ਚੀਜ਼ਾਂ ਨੇ ਉਹ ਯਾਦ ਰਹਿੰਦੀਆਂ। ਸ਼ੇਖ ਵਜੀਦ ਸਾਹਿਬ ਨੇ ਇੱਕਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇੱਕਨਾਂ ਦੇ ਘਰ ਇੱਕ ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਸੋ ਉਹ ਪੜ੍ਹੀਆਂ ਐਸੀਆਂ ਅੰਦਰ ਵੜ ਗਈਆਂ ਨਿਕਲੀਆਂ ਹੀ ਨਹੀਂ ਮੁੜ, ਆਪਣੇ ਆਪ ਹੀ ਆ ਗਿਆ ਜੀ ਅੰਦਰ, ਮੈਂ ਉਹਨੂੰ ਫੜ ਕੇ ਵੀ ਨਹੀਂ ਰੱਖਿਆ, ਉਹ ਚੰਬੜ ਗਿਆ ਰੂਹ ਨੂੰ ਜਾ।
0: ਤੇ ਹੁਣ ਮੈਨੂੰ ਸੁਖਦੀਪ ਨੂੰ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਦੀ ਅੱਗੇ ਅਰਦਾਸ ਕਰਦੇ ਹਾਂ ਕਿ ਗੁਰਪ੍ਰੀਤ ਘੁੱਗੀ ਜੀ ਹਮੇਸ਼ਾ ਹੀ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਤੇ ਆਪਣੀ ਵਧੀਆ ਵਧੀਆ ਫਿਲਮਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ ਤੇ ਚੰਗੇ ਚੰਗੇ ਮੈਸੇਜ ਵੀ ਦਿੰਦੇ ਰਹਿਣ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਇਹ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਿਤ ਸੀ ਗੁਰਪ੍ਰੀਤ ਘੁੱਗੀ ਤੇ। ਅੱਜ ਤੁਸੀਂ ਇਸ ਪ੍ਰੋਗਰਾਮ ਦਾ ਭਾਗ ਦੂਜਾ ਸੁਣਿਆ। ਪ੍ਰੋਗਰਾਮ ਦੇ ਤਹਿਤ ਵਾਚਨ ਤੇ ਸੰਪਾਦਨ ਸੀ ਸੁਖਦੀਪ ਕੌਰ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ। ਮਿਤੀ 3 ਜੂਨ, ਦਿਨ ਬੁੱਧਵਾਰ, ਸ਼ਾਮ 5 ਵਜੇ, ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ।

0: ਫਰਮਾਇਸ਼।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਸਮਾਂ 1:25 ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਨਾਲ ਗੱਲ ਕਰਨੀ ਹੈ ਤੇ ਆਪਣੀ ਪਸੰਦ ਦਾ ਗੀਤ ਵੀ ਸੁਣ ਸਕਦੇ ਹੋ। ਜੀ ਅਸੀਂ ਇੰਤਜ਼ਾਰ ਦੇ ਵਿੱਚ ਬੈਠੇ ਹਾਂ ਆਪਣੇ ਸਰੋਤਿਆਂ ਦੇ। ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜਦਾ ਹੈ, ਸਾਡੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਤੋਂ ਦੱਸ ਦੇਵਾਂ, 0164-244-3031 ਤੁਸੀਂ ਡਾਇਲ ਕਰਨਾ ਹੈ ਅਤੇ ਸਾਡੇ ਨਾਲ ਜੁੜਨਾ ਹੈ ਅਤੇ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: ਸਮਾਂ 2:34 ਤੇ 10 ਸਕਿੰਟ ਦਾ ਤੇ ਸਾਡੇ ਸਟੂਡੀਓ ਦਾ ਨੰਬਰ 0164-242-3031 ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲਦੇ ਹੋ?
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਗੱਲ ਕਰ ਰਿਹਾ ਜੀ।
0: ਜੀ ਸਵਾਗਤ ਹੈ ਸੁਖਪਾਲ ਜੀ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ।
0: ਜੀ ਕੰਮ ਕਾਰ ਕੀ ਕਰਦੇ ਹੋ?
1: ਕੰਮ ਕਾਰ ਮੈਂ ਸੀਗਾ, ਹੈਲਥ ਡਿਪਾਰਟਮੈਂਟ ਚ ਸਰਵਿਸ ਕਰਦਾ ਹੁੰਦਾ ਸੀ, ਫਿਰ ਅਜੇ ਫਾਰਮੇਸੀ ਅਫਸਰ, ਹੁਣ ਮੈਂ ਰਿਟਾਇਰ ਹਾਂ।
0: ਚਲੋ ਜੀ, ਇਹ ਵੀ ਵਧੀਆ ਗੱਲ ਹੈ ਕਿ ਰਿਟਾਇਰ ਹੋ ਕੇ ਅਸੀਂ ਜ਼ਿੰਦਗੀ ਦਾ ਇੱਕ ਨਵਾਂ ਫੇਜ਼ ਹੈ ਜਿਹੜਾ ਜੀਨੇ ਆ, ਹਨਾ?
1: ਹਾਂਜੀ ਹਾਂਜੀ।
0: ਚਲੋ ਅੱਛੀ ਗੱਲ ਹੈ। ਤੇ ਗੀਤ ਕਿਹੜਾ ਸੁਣੋਗੇ?
1: ਗੀਤ ਸੁਣਾ ਦੇ ਉਹਨੂੰ, ਹਰਜੀਤ ਹਰਮਨ ਦਾ ਗਾਇਆ ਹੋਇਆ ਗੀਤ ਹੈ ਇੱਕ, ਆਵਾਜ਼ਾਂ।
0: ਜੀ ਸੁਖਪਾਲ ਜੀ ਪ੍ਰੋਗਰਾਮ ਦੇ ਤਹਿਤ ਕਾਲ ਕੀਤੀ, ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ
0: ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪੰਜਾਬੀ ਲੋਕ ਗੀਤਾਂ ਦੀ ਮਿੱਠੀ ਖੁਸ਼ਬੂ, ਸੁਰੀਲੇ ਸੁਰਾਂ ਦਾ ਜਾਦੂ ਤੇ ਲੋਕ ਗਾਇਕੀ ਦਾ ਰੰਗ, ਜੀ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੇ ਯਾਦਗਾਰ ਗੀਤਾਂ ਨਾਲ ਸਜਿਆ ਖਾਸ ਪ੍ਰੋਗਰਾਮ ਪਿੰਡਾਂ ਵਾਲੇ ਤੇ

ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 3 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਜਿੱਥੇ ਗੂੰਜਣਗੇ ਪਿਆਰ ਵਿਛੋੜੇ ਤੇ ਪੰਜਾਬੀ ਮਿੱਟੀ ਦੀ ਮਹਿਕ ਨਾਲ ਭਰੇ ਅਮਰ ਗੀਤ ਤਾਂ ਤਿਆਰ ਹੋ ਜਾਓ ਇੱਕ ਸੁਹਾਨੀ ਸੰਗੀਤਮਈ ਸ਼ਾਮ ਲਈ ਆਕਾਸ਼ਵਾਣੀ FM ਬਠਿੰਡਾ ਤੇ @101.1 MHz ਤੇ

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
1: ਫਸਿਆ
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ
3: ਜਾਣਕਾਰ ਬਣੋ, ਸੁਚੇਤ ਰਹੋ।
4: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
5: ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੇਲੀ ਦੁਪਹਿਰ। ਸਟੂਡੀਓ ਦੇ ਘੜੇ ਮੁਤਾਬਿਕ ਸਮਾਂ 2:41 ਦਾ ਤੇ 0164-2424-331 ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
6: ਹੈਲੋ,
5: ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਹੈਲੋ,
5: ਹੈਲੋ।

0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮੈਡਮ
0: ਜੀ, ਕੌਣ ਬੋਲਦੇ ਹੋ?
1: ਗੁਰਮੇਲ ਸਿੰਘ ਸਰੀਆ ਬੜਾਈ
0: ਜੀ। ਗੁਰਮੇਲ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਮੈਡਮ ਜੀ।
0: ਜੀ ਮੈਂ ਕਹਾਂ ਵੀ ਸਮਾਂ ਦੁਪਹਿਰ ਦਾ ਤੇ ਤੁਸੀਂ ਰੇਡੀਓ ਦੇ ਪ੍ਰੋਗਰਾਮ ਸੁਣ ਰਹੇ ਹੋ, ਰੈਸਟ ਨਹੀਂ ਕਰਦੇ ਵੀ ਹਾਂ ਥੋੜੀ ਦੇਰ ਸੋਣਾ ਕਿ ਸੁਰੀਲੀ ਦੁਪਹਿਰ ਚ ਫੋਨ ਲਗਾਉਣਾ ਜ਼ਿਆਦਾ ਮਜ਼ੇਦਾਰ ਹੁੰਦਾ ਹੈ।
1: ਲੱਗ ਹੀ ਜਾਂਦਾ ਜੀ।
0: ਚਲੋ ਤੇ ਕੰਮ ਕਾਰ ਕੀ ਕਰਦੇ ਹੋ?
1: ਕੰਮ ਕਾਰ ਵਟਸਐਪ ਹੈ
0: ਜੀ। ਤੇ ਗੀਤ ਕਿਹੜਾ ਸੁਣੋਗੇ?
1: ਗੀਤ ਜੀ ਜਮਲਾ ਜੱਟ ਜੀ ਦਾ ਹੈ, ਤੇਰੇ ਲਈ ਤਿਆਰ ਹੈ ਮੈਨੂੰ ਪਤਾ
0: ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਤੇ ਫੋਨ ਦੇ ਤਹਿਤ ਤੁਸੀਂ ਸਾਨੂੰ ਫੋਨ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ
0: ਜੀ।

0: ਜੀ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਠੀਕ 2:45 ਦਾ, ਯਾਨੀ ਅਸੀਂ ਪ੍ਰੋਗਰਾਮ ਦੇ ਵਿਚਕਾਰ ਪਹੁੰਚ ਚੁੱਕੇ ਹਾਂ। ਸਾਡਾ ਸਟੂਡੀਓ ਦਾ ਜਿਹੜਾ ਸਮਾਂ 3 ਵਜੇ ਤੱਕ ਹੈ ਪ੍ਰੋਗਰਾਮ ਦਾ, ਅਤੇ ਉਸੇ ਦੇ ਤਹਿਤ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਸਿੰਘ ਖਾਨੇਕਾ ਪਿੰਡ ਬੀਬੀਆ ਜੀ।
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਸ਼ੁਕਰੀਆ ਜੀ।
0: ਜੀ ਅਤੇ ਕੰਮ ਕਾਰ ਕੀ ਕਰਦੇ ਹੋ?
1: ਕੰਮ ਕਾਰ ਤਾਂ ਜੀ ਹੁਣ ਵਿਹਲੀਆਂ, ਬਸ ਹੋਰ ਵਰਤ ਰੇਟ ਆਉਂਦੀ ਹੈ ਘਰੇ, ਮਾੜਾ ਮੋਟਾ ਕਰ ਲਈਦਾ ਕੰਮ ਧੰਦਾ, ਬਸ ਡੰਗਰਾਂ ਦਾ।
0: ਅੱਛਾ, ਫਿਰ ਰੇਡੀਓ ਦੇ ਪ੍ਰੋਗਰਾਮ ਸਾਰੇ ਸੁਣਦੇ ਹੋ?
1: ਹਾਂ ਜੀ, ਇਹ ਸਾਰੇ ਸਵੇਰ ਤੋਂ ਸ਼ਾਮ ਤੱਕ।
0: ਅੱਛਾ, ਸਾਰੇ ਵਧੀਆ ਲੱਗਦੇ ਆ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਟਾਈਮ ਟੱਪੀ, ਨਾਲੇ ਜਾਣਕਾਰੀ ਮਿਲ ਜਾਂਦੀ ਹੈ।
0: ਅੱਛਾ, ਕੋਈ ਜਾਣਕਾਰੀ ਏਦਾਂ ਦੀ ਜਿਹੜੀ ਤੁਹਾਨੂੰ ਮਿਲੀ ਹੋਵੇ?

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਨਾਲ। ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਜਦੋਂ ਵੀ ਰੂਹਾਨੀ ਆਵਾਜ਼, ਲੋਕ ਰੰਗ, ਸੂਫੀ ਅੰਦਾਜ਼ ਅਤੇ ਦਿਲ ਨੂੰ ਛੂਹ ਜਾਣ ਵਾਲੀ ਗਾਇਕੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸਰਦੂਲ ਸਿਕੰਦਰ ਸਾਹਿਬ ਤੇ ਅਮਰ ਨੂਰੀ ਜੀ ਦਾ। ਦੋਸਤੋ, ਇਹ ਜੋੜੀ ਸਿਰਫ ਮੀਆਂ ਬੀਵੀ ਨਹੀਂ ਸੀ, ਸਗੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਅਮਰ ਨਿਸ਼ਾਨੀ ਸੀ। ਦੋਸਤੋ, ਇਹਨਾਂ ਦੀਆਂ ਆਵਾਜ਼ਾਂ ਵਿੱਚ ਲੋਕ ਸੰਗੀਤ ਦੀ ਮਿਠਾਸ, ਇਸ਼ਕ ਦੀ ਨਰਮੀ ਅਤੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਸੀ।

ਸਿਕੰਦਰ ਕਿਹਾ ਜਾਂਦਾ ਸੀ। ਉਹਨਾਂ ਦੀ ਗਾਇਕੀ ਵਿੱਚ ਕਲਾਸੀਕਲ ਸੰਗੀਤ ਦੀ ਮਜ਼ਬੂਤੀ ਅਤੇ ਲੋਕ ਰੰਗ ਦੀ ਖੁੱਲ੍ਹੀ ਉਡਾਣ ਦੋਵੇਂ ਸਨ। ਦੋਸਤੋ, ਪਰਿਵਾਰਕ ਪਿਛੋਕੜ ਅਤੇ ਸ਼ੁਰੂਆਤੀ ਜੀਵਨ ਦੀ ਗੱਲ ਕਰਦੇ ਹਾਂ ਸਰਦੂਲ ਸਿਕੰਦਰ ਸਾਹਿਬ ਜੀ ਦੇ। ਦੋਸਤੋ, ਸਰਦੂਲ ਸਿਕੰਦਰ ਸਾਹਿਬ ਜੀ ਦਾ ਜਨਮ 15 ਜਨਵਰੀ 1961 ਨੂੰ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਸਾਗਰ ਮਸਤਾਨਾ ਪ੍ਰਸਿੱਧ ਤਬਲਾ ਵਾਦਕ ਸਨ। ਘਰ ਵਿੱਚ ਹੀ ਸੰਗੀਤ ਦਾ ਮਾਹੌਲ ਸੀ, ਇਸ ਲਈ ਬਚਪਨ ਤੋਂ ਹੀ ਸਰਦੂਲ ਸਾਹਿਬ ਦਾ ਰੁਝਾਨ ਗਾਇਕੀ ਵੱਲ ਬਣ ਗਿਆ।

15 जनवरी 1961 ਨੂੰ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਸਾਗਰ ਮਸਤਾਨਾ ਪ੍ਰਸਿੱਧ ਤਬਲਾ ਵਾਦਕ ਸਨ। ਘਰ ਵਿੱਚ ਹੀ ਸੰਗੀਤ ਦਾ ਮਾਹੌਲ ਸੀ, ਇਸ ਲਈ ਬਚਪਨ ਤੋਂ ਹੀ ਸਰਦੂਲ ਸਾਹਿਬ ਦਾ ਰੁਝਾਨ ਗਾਇਕੀ ਵੱਲ ਬਣ ਗਿਆ।

ਦੋਸਤੋ, ਸਰਦੂਲ ਸਿਕੰਦਰ ਸਾਹਿਬ ਜੀ ਪਟਿਆਲਾ ਘਰਾਣੇ ਨਾਲ ਸੰਬੰਧਿਤ ਸਨ ਤੇ ਉਹਨਾਂ ਨੇ ਸੰਗੀਤ ਦੀ ਤਾਲੀਮ ਪ੍ਰੋਫੈਸਰ ਬੀ ਐਸ ਨਾਰੰਗ ਕੋਲੋਂ ਲਈ। ਉਹਨਾਂ ਦੀ ਗਾਇਕੀ ਵਿੱਚ ਕਲਾਸੀਕਲ ਰੰਗ ਸਾਫ਼ ਦਿਖਾਈ ਦਿੰਦਾ ਸੀ।

ਦੀ ਉਮਰ ਵਿੱਚ ਉਹਨਾਂ ਨੇ ਸਟੇਜਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ। 1981 ਵਿੱਚ ਉਹ ਮਸ਼ਹੂਰ ਗਾਇਕ ਦੀਦਾਰ ਸੰਧੂ ਨਾਲ ਗਾਉਣ ਲੱਗੇ। 13 ਸਾਲ ਦੀ ਉਮਰ ਵਿੱਚ ਉਹਨਾਂ ਦੀ ਪਹਿਲੀ ਰਿਕਾਰਡਿੰਗ ਹੋਈ। ਇਸ ਛੋਟੀ ਉਮਰ ਵਿੱਚ ਹੀ ਅਮਰ ਨੂਰੀ ਦੀ ਬੁਲੰਦ ਆਵਾਜ਼ ਅਤੇ ਲੋਕ ਠਾਠ ਵਾਲੀ ਅਦਾ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਦੋਸਤੋ 1986 ਵਿੱਚ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਜੀ ਦੀ ਮੁਲਾਕਾਤ ਹੋਈ। ਦੋਵੇਂ ਇਕੱਠੇ ਗਾਉਣ ਲੱਗੇ ਅਤੇ ਇਹ ਜੋੜੀ ਪੰਜਾਬ ਦੀ ਸਭ ਤੋਂ ਮਸ਼ਹੂਰ ਡਿਊਟ ਜੋੜੀਆਂ ਵਿੱਚ ਸ਼ਾਮਲ ਹੋ ਗਈ। ਬਾਅਦ ਵਿੱਚ 30 ਜਨਵਰੀ 1993 ਨੂੰ ਦੋਵਾਂ ਨੇ ਵਿਆਹ ਵੀ ਕਰਵਾ ਲਿਆ।

0: ਦੋਸਤੋ ਹੁਣ ਅਸੀਂ ਜ਼ਿਕਰ ਕਰਾਂਗੇ ਸਰਦੂਲ ਸਿਕੰਦਰ ਜੀ ਦੇ ਸੋਲੋ ਹਿੱਟ ਐਲਬਮਸ ਬਾਰੇ। ਦੋਸਤੋ ਮਸ਼ਹੂਰ ਸੋਲੋ ਐਲਬਮ ਸਨ ਰੋਡਵੇਜ ਦੀ ਲਾਰੀ, ਹੁਸਨਾ ਦੇ ਮਾਲਕੋ, ਓ ਹੋ, ਡੋਲੀ ਮੇਰੀ ਮਾਸ਼ੂਕ ਦੀ, ਇੱਕ ਕੁੜੀ ਦਿਲ ਮੰਗਦੀ, ਨਖਰਾ, ਜਨਾਬ ਦਾ, ਜਰਾ ਹੱਸ ਕੇ ਵਿਖਾ, ਯਾਰੀ ਪਰਦੇਸੀਆਂ ਦੀ, ਗੋਰਾ ਰੰਗ ਦੇਈ ਨਾ ਰੱਬਾ, ਗਿੱਧੇ ਵਿੱਚ ਨੱਚਣਾ, ਹਈਆ ਹੋ, ਉਸ ਕੁੜੀ ਨੂੰ, ਕੁੜੀ ਮੇਰੇ ਦਿਲ ਦੀ, ਮੂਨਸ ਇਨ ਦਾ ਸਕਾਈ, ਨੱਚਣਾ ਸਖਤ ਮਨਾ ਹੈ,
1: ਨੱਚਣਾ ਸਖਤ ਮਨਾ ਹੈ, ਨੱਚਣਾ ਸਖਤ ਮਨਾ ਹੈ।

ਦੋਸਤੋ, ਇਹਨਾਂ ਸਾਰੀਆਂ ਐਲਬਮਸ ਨੇ ਦੁਨੀਆ ਭਰ ਦੇ ਵਿੱਚ ਲੱਖਾਂ ਕਾਪੀਆਂ ਵੇਚੀਆਂ ਅਤੇ ਸਰਦੂਲ ਸਿਕੰਦਰ ਸਾਹਿਬ ਜੀ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ।

ਦੋਸਤੋ ਹੁਣ ਜ਼ਿਕਰ ਕਰਨ ਲੱਗੇ ਆ ਅਮਰ ਨੂਰੀ ਦੇ ਸੋਲੋ ਤੇ ਹਿੱਟ ਐਲਬਮਸ ਦੀ। ਦੋਸਤੋ ਜੀਜਾ ਵੇ ਤੇਰੀ ਸਾਲੀ ਨੱਚਦੀ, ਨਵੀਂ ਵਿਆਹੀ ਨੱਚੀ, ਦੁੱਧ ਪੀਲਾ ਬਾਲਮਾ, ਰੀਲਾਂ ਦੀ ਦੁਕਾਨ, ਗਿੱਧਾ ਜੰਕਸ਼ਨ, ਮੇਲਾ ਮੇਲੀਆਂ ਦਾ ਹੁਸਨ ਪੰਜਾਬਣ ਦਾ, ਕੱਲੀ ਬਹਿ ਕੇ ਸੋਚੀ ਨੀ, ਫੁਲਕਾਰੀ ਝਾਂਜਰ ਦੀ ਛਣਕਾਰੀ, ਗਲੀ ਗਲੀ ਛਣਕਾਟਾ, ਲਾਰਾ ਲੱਪਾ।

ਦੋਸਤੋ, ਅਮਰ ਨੂਰੀ ਦੀ ਗਾਇਕੀ ਵਿੱਚ ਲੋਕ ਗੀਤਾਂ ਦੀ ਮਿਠਾਸ ਅਤੇ ਪੰਜਾਬੀ ਬੋਲੀਆਂ ਦੀ ਖੁਸ਼ਬੂ ਸੀ। ਉਹ ਪੰਜਾਬੀ ਗਿੱਧੇ ਅਤੇ ਟੱਪਿਆਂ ਦੀ ਬੇਮਿਸਾਲ ਗਾਇਕਾ ਮੰਨੇ ਜਾਂਦੇ ਨੇ।

ਦੋਸਤੋ ਹੁਣ ਅਸੀਂ ਜ਼ਿਕਰ ਕਰਨ ਲੱਗੇ ਹਾਂ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਜੀ ਦੇ ਸੁਪਰ ਹਿੱਟ ਡੁਏਟ ਗੀਤਾਂ ਬਾਰੇ। ਦੋਸਤੋ ਇਸ ਜੋੜੀ ਨੇ ਪੰਜਾਬੀ ਸੰਗੀਤ ਨੂੰ ਅਨੇਕਾਂ ਯਾਦਗਾਰ ਡੁਏਟ ਦਿੱਤੇ। ਦੋਸਤੋ ਜ਼ਿਕਰ ਕਰਦੇ ਹਾਂ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਛੜਿਆ ਗੋਰੀ ਗੱਲ ਉੱਤੇ ਤੇਰਿਆਂ ਨੈਣਾਂ ਦੇ, ਪਿਆਰ ਤੈਨੂੰ ਕਰਦਾ ਨੱਚ ਨੱਚ ਪੌਣੀ ਧਮਾਲ, ਮੇਲਾ ਵੇਖਣੇ ਨੂੰ ਚਰਖਾ ਅੱਖ ਨਾਲ ਅੱਖ। ਦੋਸਤੋ ਇਹਨਾਂ ਦੇ ਗੀਤ ਵਿਆਹਾਂ ਮੇਲਿਆਂ ਅਤੇ ਪੰਜਾਬੀ ਰੰਗ ਰਲੀਆਂ ਦਾ ਅਟੁੱਟ ਹਿੱਸਾ ਬਣ ਗਏ।

ਪੰਜਾਬੀ ਫਿਲਮਾਂ ਵਿੱਚ ਯੋਗਦਾਨ ਦੀ ਗੱਲ ਕਰੀਏ ਤਾਂ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਜੀ ਨੇ ਕਈ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਅਤੇ ਪਲੇਬੈਕ ਸਿੰਗਿੰਗ ਕੀਤੀ। ਸਰਦੂਲ ਸਿਕੰਦਰ ਦੀਆਂ ਫਿਲਮਾਂ ਦਾ ਜ਼ਿਕਰ ਕਰਨ ਲੱਗੇ ਆ, ਜੱਗਾ ਡਾਕੂ, ਵਿਸਾਖੀ, ਪੁਲਿਸ ਇਨ ਪੋਲੀਵੁੱਡ,

ਅੱਖ ਲੱਭਦੀ ਪੰਚਾਇਤ ਤੇ ਦੁਸ਼ਮਣੀ ਜੱਟਾਂ ਦੀ। ਹੁਣ ਦੋਸਤੋ ਗੱਲ ਕਰਦੇ ਆ ਅਮਰ ਨੂਰੀ ਜੀ ਦੀਆਂ ਫਿਲਮਾਂ ਦੀ। ਬਦਲਾ ਜੱਟੀ ਦਾ, ਜੱਟ ਪੰਜਾਬ ਦਾ ਪੁੱਤ ਸਰਦਾਰਾਂ ਦੇ, ਪੰਚਾਇਤ ਜੀ ਆਇਆਂ ਨੂੰ, ਦਿਲ ਆਪਣਾ ਪੰਜਾਬੀ, ਮੇਲ ਕਰਾ ਦੇ ਰੱਬਾ, ਡੈਡੀ ਕੂਲ, ਮੁੰਡੇ ਫੂਲ। ਦੋਸਤੋ ਹੁਣ ਇਹਨਾਂ ਦੋਨਾਂ ਦੀ ਵਿਦੇਸ਼ਾਂ ਵਿੱਚ ਲੋਕ ਪ੍ਰੀਤਾ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕਰ ਲਈ। 90ਵਿਆਂ ਦੇ ਦੌਰ ਵਿੱਚ ਜਦੋਂ ਪੰਜਾਬੀ ਮਿਊਜ਼ਿਕ ਵਿਦੇਸ਼ਾਂ ਵਿੱਚ ਪਹੁੰਚ ਰਿਹਾ ਸੀ, ਉਸ ਵੇਲੇ ਸਰਦੂਲ ਸਿਕੰਦਰ ਦੀ ਆਵਾਜ਼ ਯੂਕੇ, ਕੈਨੇਡਾ ਅਤੇ ਯੂਐਸਏ ਵਿੱਚ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ। ਉਹਨਾਂ ਦੇ ਗੀਤ ਹਰ ਵਿਆਹ, ਹਰ ਸੱਭਿਆਚਾਰਕ ਮੇਲੇ ਅਤੇ ਹਰ ਕਾਰ ਵਿੱਚ ਗੂੰਜਦੇ ਸਨ।

ਦੋਸਤੋ, ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਧਾਰਮਿਕ ਗਾਇਕੀ ਨਾਲ ਵੀ ਜੁੜ ਗਏ। ਉਹ ਜਗਰਾਤਿਆਂ ਵਿੱਚ ਭਜਨ ਗਾਉਂਦੇ ਸਨ ਅਤੇ ਸਮਾਜਿਕ ਸੇਵਾ ਵਿੱਚ ਵੀ ਹਿੱਸਾ ਲੈਂਦੇ ਸਨ।

ਬਖਤਰ ਜੀ ਦਾ ਦੇਹਾਂਤ 24 ਫਰਵਰੀ 2021 ਨੂੰ ਹੋਇਆ। ਪੰਜਾਬੀ ਸੰਗੀਤ ਜਗਤ ਲਈ ਇਹ ਬਹੁਤ ਵੱਡਾ ਝਟਕਾ ਸੀ। ਉਹਨਾਂ ਦੀ ਮੌਤ ਤੋਂ ਬਾਅਦ ਹਰ ਕਲਾਕਾਰ ਨੇ ਉਹਨਾਂ ਨੂੰ ਸੁਰਾਂ ਦਾ ਬਾਦਸ਼ਾਹ ਕਹਿ ਕੇ ਯਾਦ ਕੀਤਾ। ਦੋਸਤੋ, ਰੈਡਿਟ ਅਤੇ ਸੰਗੀਤ ਪ੍ਰੇਮੀਆਂ ਵਿੱਚ ਅੱਜ ਵੀ ਉਹਨਾਂ ਦੀ ਆਵਾਜ਼ ਨੂੰ ਬੇਮਿਸਾਲ ਇਮੋਸ਼ਨ ਵਾਲੀ ਆਵਾਜ਼ ਕਿਹਾ ਜਾਂਦਾ ਹੈ।

ਦੋਸਤੋ, ਅਮਰ ਨੂਰੀ ਅਤੇ ਸਰਦੂਲ ਸਿਕੰਦਰ ਸਿਰਫ ਗਾਇਕ ਨਹੀਂ ਸਨ, ਉਹ ਪੰਜਾਬ ਦੀ ਰੂਹ ਸਨ। ਉਹਨਾਂ ਦੇ ਗੀਤਾਂ ਵਿੱਚ ਪੰਜਾਬ ਦਾ ਪਿਆਰ, ਦਰਦ, ਵਿਛੋੜਾ, ਮਸਤੀ ਅਤੇ ਲੋਕ ਰੰਗ ਸਭ ਕੁਝ ਵਸਦਾ ਏ। ਅੱਜ ਵੀ ਜਦੋਂ ਕੋਈ ਕਹਿੰਦਾ ਏ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਤਾਂ ਦਿਲ ਆਪਣੇ ਆਪ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਖੋ ਜਾਂਦਾ ਏ।

ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਰਦੂਲ ਸਿਕੰਦਰ ਦੀ ਆਵਾਜ਼ ਨੂੰ ਅੱਜ ਵੀ ਰੂਹ ਦੀ ਆਵਾਜ਼ ਕਿਹਾ ਜਾਂਦਾ ਹੈ। ਉਹਨਾਂ ਦੀ ਗਾਇਕੀ ਵਿੱਚ ਦਰਦ, ਲੋਕ ਰੰਗ, ਸੂਫੀਆਨਾ ਅਹਿਸਾਸ ਅਤੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਵਸੀ ਸੀ।

ਦੋਸਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਆਪਣੇ ਦੋਸਤ ਬਲਜੀਤ ਸ਼ਰਮਾ, ਮਮਤਾ ਅਰੋੜਾ ਤੇ ਸਤਪਾਲ ਬਰਾੜ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ, ਜੋ ਕਿ ਸਰਦੂਲ ਸਿਕੰਦਰ ਸਾਹਿਬ ਤੇ ਅਮਰ ਨੂਰੀ ਸਾਹਿਬਾ ਦੀ ਰੂਹਾਨੀ ਗਾਇਕੀ ਨੂੰ ਸਮਰਪਿਤ ਸੀ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਤੇ ਸਤਪਾਲ ਬਰਾੜ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਜਾਰੀ ਹੈ ਸਿਲਸਿਲਾ ਪਿੰਡਾਂ ਵਾਲੇ। ਅੱਜ ਤੁਸੀਂ ਆਨੰਦ ਮਾਣ ਰਹੇ ਹੋ ਸਰਦੂਲ ਸਿਕੰਦਰ ਤੇ ਅਮਰ ਨੂਰੀ ਇਹਨਾਂ ਦੀ ਜੀਵਨ ਗਾਥਾ, ਇਹਨਾਂ ਦੇ ਪ੍ਰਸਿੱਧ ਗੀਤ ਤੇ ਇਸ ਵਿਸ਼ੇ ਦੇ ਵਾਚਕ ਬਲਜੀਤ ਸ਼ਰਮਾ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਸੁਣ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸ਼ਾਮ ਦੇ 6:03 ਹੋ ਰਹੇ ਨੇ। ਆਓ ਹੁਣ ਆਨੰਦ ਮਾਣਦੇ ਹਾਂ ਕੁਝ ਖੂਬਸੂਰਤ ਸੁਰੀਲੇ ਪੰਜਾਬੀ ਗੀਤਾਂ ਦਾ। ਸ਼ੁਰੂਆਤ ਕਰ ਰਹੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗਾਏ ਹੋਏ ਇਸ ਗੀਤ ਦੇ ਨਾਲ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਆਓ ਹੁਣ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ 'ਚ ਗਾਇਆ ਹੋਇਆ ਇਹ ਖੂਬਸੂਰਤ ਤੇ ਸੁਰੀਲਾ ਗੀਤ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379 63 306।
1: ਪ੍ਰੋਗਰਾਮ 'ਚ ਅਗਲਾ ਗੀਤ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ।

ਸਮਾਂ ਹੋ ਰਿਹਾ ਹੈ ਸ਼ਾਮ ਦੇ 6:14 ਤੇ 35 ਸਕਿੰਟ ਦਾ। ਆਪ ਦੀ ਨਜ਼ਰ ਖੂਬਸੂਰਤ ਸੁਰੀਲਾ ਗੀਤ।

ਜੀ ਸਰੋਤਿਓ, ਪ੍ਰੋਗਰਾਮ ਦੇ ਅਖੀਰ ਚ ਸਤਿੰਦਰ ਸਰਤਾਜ ਦੀ ਖੂਬਸੂਰਤ ਤੇ ਸੁਰੀਲੀ ਆਵਾਜ਼ ਤੇ ਇਸ ਦੇ ਨਾਲ ਹੀ ਤੁਹਾਨੂੰ ਦੁਬਾਰਾ ਯਾਦ ਕਰਵਾ ਦਈਏ ਕਿ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਸ਼ਾਮ 7:10 ਤੋਂ 7:45 ਤੱਕ ਵਿਸ਼ੇਸ਼ ਪ੍ਰਸਾਰਣ ਦੇ ਕਾਰਨ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਸ਼ਾਮ 7:45 ਤੇ ਪ੍ਰਸਾਰਿਤ ਕੀਤਾ ਜਾਏਗਾ ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲਾਈਵ ਫੋਨ ਇਨ ਰਹੇਗਾ। ਆਓ ਆਨੰਦ ਮਾਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਚ ਗਾਏ ਇਸ ਗੀਤ ਦਾ।

ਇਸ ਦੇ ਨਾਲ ਹੀ ਮੈਨੂੰ ਸੁਧਾ ਨੂੰ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਆਕਾਸ਼ਵਾਣੀ FM ਬਠਿੰਡਾ ਤੋਂ। ਕੁਝ ਹੀ ਪਲ ਬਾਅਦ ਸ਼ਾਮ ਦੇ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ। ਗੁਰਦਾਸਪੁਰ, ਦੀਨਾਨਗਰ ਤੇ ਕਾਤੀਆ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ ਤੇ ਅੱਜ ਦੁਨੀਆਂ ਭਰ ਵਿੱਚ ਆਮ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CO ਆਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਊਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਰਾਜ ਵਿੱਚ ਪ੍ਰੀ SIR ਮੈਪਿੰਗ ਦਾ 84.62% ਪੂਰਾ ਹੋ ਚੁੱਕਿਆ ਹੈ। ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਕੱਲ ਇੱਕ ਮੀਟਿੰਗ ਦੌਰਾਨ CO ਨੇ ਉਨ੍ਹਾਂ ਨਾਲ 27 ਮਈ ਤੱਕ ਮੈਪ ਨਾ ਕੀਤੇ ਵੋਟਰਾਂ ਦੀ ਇੱਕ ਸੂਚੀ ਸਾਂਝੀ ਕੀਤੀ। CO ਨੇ ਉਨ੍ਹਾਂ ਨੂੰ 25 ਜੂਨ ਤੋਂ ਘਰ ਘਰ ਜਾਣਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਬਲਾਕ ਪੱਧਰੀ ਅਧਿਕਾਰੀਆਂ BLO ਨਾਲ ਤਾਲਮੇਲ ਕਰਕੇ ਪ੍ਰੀ ਮੈਪਿੰਗ ਦੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ। ਅਮਲ ਸਬੰਧੀ ਚਿੰਤਾਵਾਂ ਨੂੰ ਸਪਸ਼ਟ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਕੋਈ ਵੋਟਰ ਪ੍ਰੀ SIR ਦੌਰਾਨ ਮੈਪ ਨਾ ਕੀਤਾ ਗਿਆ ਹੋਵੇ, ਵੋਟਰ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਸਥਿਤੀ ਵਿੱਚ ਚੋਣ ਅਧਿਕਾਰੀ ਵੋਟਰ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਕੁਝ ਦਸਤਾਵੇਜ਼ਾਂ ਦੀ ਮੰਗ ਕਰਨਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਦੇ ਨਾਲ ਹੀ ਯੋਜਨਾ ਦਾ ਦਾਇਰਾ ਵਧਾ ਕੇ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਫੈਸਲਾ ਰਾਜ ਦੀ ਸਿਹਤ ਬੀਮਾ ਯੋਜਨਾ ਦੇ ਪਸਾਰ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਸਿਰਫ ਸਰਕਾਰੀ ਹਸਪਤਾਲਾਂ ਲਈ ਰਾਖਵੀਆਂ ਪ੍ਰਕਿਰਿਆਵਾਂ ਦੀ ਸੂਚੀ ਹੋਰ ਛੋਟੀ ਹੋ ਗਈ ਏ ਅਤੇ ਹੁਣ ਲਾਭਪਾਤਰੀਆਂ ਨੂੰ ਕਾਫ਼ੀ ਵੱਡੇ ਸਿਹਤ ਸੇਵਾ ਨੈਟਵਰਕ ਤੋਂ ਇਲਾਜ ਕਰਵਾਉਣ ਦਾ ਮੌਕਾ ਮਿਲੇਗਾ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਨਾਲ ਖਾਸ ਕਰਕੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ ਦੀ ਉਪਲਬਧਤਾ ਵਿੱਚ ਸੁਧਾਰ ਹੋਏਗਾ ਜਿੱਥੇ ਮਾਹਿਰ ਡਾਕਟਰੀ ਸੇਵਾਵਾਂ ਸੀਮਿਤ ਨੇ ਜਾਂ ਸਰਕਾਰੀ ਹਸਪਤਾਲਾਂ ਉੱਤੇ ਜ਼ਿਆਦਾ ਮਰੀਜ਼ਾਂ ਦੀ ਨਿਰਭਰਤਾ ਏ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੇ ਸਰਕਾਰੀ ਹਸਪਤਾਲਾਂ ਤੇ ਦਬਾਅ ਘਟੇਗਾ। ਨਵੀਆਂ ਮਨਜ਼ੂਰਸ਼ੁਦਾ ਪ੍ਰਕਿਰਿਆਵਾਂ ਵੱਖ ਵੱਖ ਮੈਡੀਕਲ ਵਿਸ਼ੇਸ਼ਤਾਵਾਂ ਨਾਲ ਸਬੰਧਿਤ ਨੇ ਜਿਸ ਨਾਲ ਲੋਕਾਂ ਨੂੰ ਭੀੜ ਭੜੱਕੇ ਵਾਲੇ ਵੱਡੇ ਹਸਪਤਾਲਾਂ ਵਿੱਚ ਖੱਜਲ ਖੁਆਰ ਹੋਣ ਦੀ ਬਜਾਏ ਆਪਣੇ ਘਰ

0: ਨੇੜੇ ਹੀ ਇਲਾਜ ਮਿਲ ਸਕੇਗਾ। ਇਸ ਐਲਾਨ ਦੇ ਨਾਲ ਯੋਜਨਾ ਦੇ ਦਾਇਰੇ ਦਾ ਇੱਕ ਹੋਰ ਮਹੱਤਵਪੂਰਨ ਪਸਾਰ ਕੀਤਾ ਗਿਆ ਤੇ ਹੁਣ ਇਕੱਲੇ ਰਹਿਣ ਵਾਲੇ ਵਿਅਕਤੀ, ਜਿਨ੍ਹਾਂ ਵਿੱਚ ਸੀਨੀਅਰ ਸਿਟੀਜ਼ਨ, ਵਿਧਵਾਵਾਂ ਅਤੇ ਸੁਤੰਤਰ ਤੌਰ ਤੇ ਰਹਿਣ ਵਾਲੇ ਹੋਰ ਵਿਅਕਤੀ ਸ਼ਾਮਿਲ ਨੇ, ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਸਭ ਲਈ ਉਪਲਬਧ ਸਿਹਤ ਬੀਮਾ ਪ੍ਰੋਗਰਾਮ ਪਹਿਲਾਂ ਸਿਰਫ 2 ਜਾਂ ਇਸ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਤੱਕ ਸੀਮਿਤ ਸੀ। ਹੁਣ ਇਸ ਦਾ ਲਾਭ ਉਨ੍ਹਾਂ ਮਾਪਿਆਂ ਨੂੰ ਵੀ ਮਿਲੇਗਾ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਵੱਸਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 225 ਗ੍ਰਾਮ ਹੀਰੋਇਨ ਅਤੇ 6 ਵਿਦੇਸ਼ੀ ਪਿਸਤੌਲ ਸਮੇਤ ਵੱਡੀ ਮਾਤਰਾ ਵਿੱਚ ਗੋਲੀ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰ ਖਿਲਾਫ਼ ਵੱਡੀ ਮੁਹਿੰਮ ਤਹਿਤ ਕੀਤੀ ਗਈ ਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਤੇ ਹਰਜਿੰਦਰ ਸਿੰਘ ਵਜੋਂ ਹੋਈ ਏ। ਉਨ੍ਹਾਂ ਇਹ ਵੀ ਦੱਸਿਆ ਕਿ ਸੁਖਦੇਵ ਸਿੰਘ ਪਹਿਲਾਂ ਵੀ ਇੱਕ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਨੇ ਪਹਿਲਾਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਮੌਲਾਨਾ ਨਾਂ ਦੇ ਇੱਕ ਪਾਕਿਸਤਾਨੀ ਸਮਗਲਰ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਭੇਜੀ ਜਾਣ ਵਾਲੀ ਖੇਪ ਨੂੰ ਸਰਹੱਦ ਤੋਂ ਪ੍ਰਾਪਤ ਕਰਦਾ ਸੀ। ਇਸ ਤੋਂ ਬਾਅਦ ਮਿਲੀ ਜਾਣਕਾਰੀ ਦੇ ਆਧਾਰ ਤੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਵੇਂ ਸਰਹੱਦ ਤੋਂ ਨਸ਼ੇ ਤੇ ਹਥਿਆਰਾਂ ਦੀਆਂ ਖੇਪਾਂ ਅੱਗੇ ਨੈਟਵਰਕ ਦੇ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਵਜੇ ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ। ਹੁਸ਼ਿਆਰਪੁਰ ਵਿੱਚ ਵਿਸ਼ਵ ਚਿਕਿਤਸਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ, ਰੈੱਡਕਰਾਸ ਸੁਸਾਇਟੀ ਤੇ ਬਿਯੋਂਡ ਦਾ ਆਈ ਟਰੱਸਟ ਫਾਊਂਡੇਸ਼ਨ ਵੱਲੋਂ ਚਲਾਈ ਗਈ ਈ ਕੂੜਾ ਇਕੱਠਾ ਕਰਨ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਏ। ਸਿਰਫ 15 ਦਿਨਾਂ ਵਿੱਚ ਜ਼ਿਲ੍ਹੇ ਭਰ ਤੋਂ ਕਰੀਬ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਇਕੱਠਾ ਕਰਕੇ ਵਿਗਿਆਨਕ ਰੀਸਾਈਕਲਿੰਗ ਲਈ ਅਧਿਕਾਰਤ ਕੇਂਦਰ ਨੂੰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਤੇ ਆਮ ਲੋਕਾਂ ਵਿੱਚ ਈ ਕੂੜੇ ਦੀ ਸੁਰੱਖਿਅਤ ਤੇ ਵਿਗਿਆਨਕ ਨਿਪਟਾਰੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
1: ਬਹੁਤ ਖੁਸ਼ੀ ਦੀ ਗੱਲ ਹੈ ਕਿ ਬਿਯੋਂਡ ਦੀ ਆਈ NGO ਔਰ ਨਾਲ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਚੜ੍ਹਦਾ ਸੂਰਜ ਕੈਂਪੇਨ ਦੇ ਅੰਡਰ ਇੱਕ ਈ ਵੇਸਟ ਮੈਨੇਜਮੈਂਟ ਇੱਕ ਬਹੁਤ ਵੱਡਾ ਉਪਰਾਲਾ ਲੈ ਕੇ ਆਈ ਹੈ, ਜਿਸ ਦੇ ਤਹਿਤ ਸਾਰੇ ਸ਼ਹਿਰ 'ਚ ਵੱਖ ਵੱਖ ਸਕੂਲਾਂ ਅਤੇ ਵੱਖ ਵੱਖ ਵੈਲ ਮੀਨਿੰਗ ਪਬਲਿਕ ਸਪਿਰਿਟਿਡ ਸਿਟੀਜ਼ਨਸ ਦੇ ਨਾਲ ਜੁੜ ਕੇ 1 ਟਨ ਤੋਂ ਜ਼ਿਆਦਾ ਈ ਵੇਸਟ ਅਸੀਂ 15 ਦਿਨ ਦੇ ਅੰਦਰ ਅੰਦਰ ਇਕੱਠਾ ਹੁਸ਼ਿਆਰਪੁਰ ਸ਼ਹਿਰ ਵਿੱਚੋਂ ਕੀਤਾ ਹੈ, ਜਿਹੜਾ ਅਸੀਂ ਰੀਸਾਈਕਲਿੰਗ ਵੱਲ ਅੱਜ ਟਰੱਕ ਤੋਰਿਆ। ਇਹ ਇੱਕ ਬਹੁਤ ਹੀ ਮੀਨਿੰਗਫੁਲ, ਬਹੁਤ ਅਹਿਮ ਉਪਰਾਲਾ ਹੈ, ਨਾ ਸਿਰਫ ਸਾਡੀ ਈ ਵੇਸਟ ਮੈਨੇਜਮੈਂਟ ਨੂੰ ਬਿਹਤਰ ਕਰਨ ਲਈ, ਸਾਇੰਟਿਫਿਕ ਕਰਨ ਲਈ, ਸਗੋਂ ਸਾਡੇ ਸ਼ਹਿਰ, ਸਾਡੇ ਬੱਚਿਆਂ ਵਿੱਚ, ਸਾਡੇ ਸਿਟੀਜ਼ਨਸ ਦੇ ਵਿੱਚ ਇਹ ਭਾਵਨਾ ਆਵੇ ਕਿ ਅਸੀਂ ਆਪਣੇ ਵੇਸਟ ਨੂੰ ਕਿਵੇਂ ਮੈਨੇਜ ਕਰਨਾ ਹੈ।
0: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ, ਦੀਨਾਨਗਰ ਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਗੁਰਦਾਸਪੁਰ 'ਚ 36 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 170 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸੇ ਤਰ੍ਹਾਂ ਦੀਨਾਨਗਰ ਵਿਖੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ, ਜਿਸ ਨਾਲ ਕੁੱਲ 95 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਕਾਦੀਆਂ ਵਿਖੇ 21 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਕੁੱਲ 93 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸ ਦੌਰਾਨ ਨਾਮਜ਼ਦਗੀ ਕਾਗਜ਼ ਭਰਨ ਵਾਲਿਆਂ ਦੀ ਕੁੱਲ ਗਿਣਤੀ 358 ਹੋ ਗਈ ਏ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਹੋਏਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਏ। ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ 13 ਜੂਨ ਨੂੰ ਕੀਤੀ ਜਾਏਗੀ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੂੰ ਪੰਜਾਬ ਲਈ ਆਦਰਸ਼ ਦੱਸਦਿਆਂ ਸੂਬੇ ਵਿਚ ਖੁਸ਼ਹਾਲੀ, ਭਾਈਚਾਰੇ ਅਤੇ ਸੁਸ਼ਾਸਨ ਵਾਲਾ ਪੰਜਾਬ ਸਿਰਜਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਮੰਤਰੀਆਂ ਸਮੇਤ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ਅੱਜ ਦੁਨੀਆ ਭਰ 'ਚ ਆਮ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਾਈਕਲਿੰਗ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲਿੰਗ ਕਲੱਬ ਇਸ ਦਿਨ ਨੂੰ ਆਪਣੇ ਤੌਰ 'ਤੇ ਸਾਈਕਲਿੰਗ ਇਵੈਂਟਸ ਕਰਵਾ ਕੇ ਵੱਡੇ ਪੱਧਰ 'ਤੇ ਮਨਾਉਂਦੇ ਨੇ। ਅੰਤਰਰਾਸ਼ਟਰੀ ਸਾਈਕਲਿਸਟ ਸਟੇਟ ਅਵਾਰਡੀ ਬਲਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਅੱਜ ਹੁਸ਼ਿਆਰਪੁਰ 'ਚ ਇੱਕ ਸਾਈਕਲ ਰੈਲੀ ਕੱਢੀ ਗਈ। ਸਾਈਕਲ ਚਲਾਓ, ਰੋਗ ਭਜਾਓ, ਸਾਈਕਲ ਚਲਾਓ, ਪ੍ਰਦੂਸ਼ਣ ਬਚਾਓ ਦਾ ਸੰਦੇਸ਼ ਦਿੰਦਿਆਂ ਇਹ ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚੋਂ ਲੰਘੀ। ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਭੱਜ ਨੱਠ ਦੀ ਜ਼ਿੰਦਗੀ ਕਾਰਨ ਅਸੀਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਗਏ ਹਾਂ ਅਤੇ ਮਸ਼ੀਨਰੀ ਤੇ ਹੀ ਨਿਰਭਰ ਹੋ ਕੇ ਰਹਿ ਗਏ ਹਾਂ। ਉਨ੍ਹਾਂ ਨੇ

0: ਸਾਰਿਆਂ ਨੂੰ ਸਮਾਂ ਕੱਢ ਕੇ ਹਰ ਰੋਜ਼ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ।
1: ਅੱਜ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਸਾਈਕਲਿੰਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਆਸ ਕਰਦਾ ਹਾਂ ਕਿ ਅੱਜ ਦੇ ਦਿਨ ਤੁਸੀਂ ਵੀ ਸਾਰੇ ਪ੍ਰਣ ਕਰੀਏ ਕਿ ਆਪਾਂ ਹਰ ਰੋਜ਼ ਸਾਈਕਲ ਚਲਾਇਆ ਕਰੀਏ। ਸਾਈਕਲ ਇੱਕ ਐਸੀ ਚੀਜ਼ ਆ ਵੀ ਤੁਹਾਨੂੰ ਜ਼ਰੂਰੀ ਨਹੀਂ ਕੋਈ ਮਹਿੰਗਾ ਸਾਈਕਲ ਲੈਣਾ, ਜਿਹੜਾ ਵੀ ਘਰ ਵਿੱਚ ਸਾਈਕਲ ਪਿਆ ਆ ਉਹਨੂੰ ਕਿਸੇ ਟਾਈਮ ਵੀ ਚਲਾਓ, ਸਵੇਰੇ ਚਲਾਓ, ਸ਼ਾਮ ਨੂੰ ਚਲਾਓ।
0: ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਕਸ਼ਮੀਰ ਦੇ ਮਸ਼ਹੂਰ ਸਵਾਦਲੇ ਚੈਰੀ ਨੂੰ ਅੰਮ੍ਰਿਤਸਰ ਤੋਂ ਹਾਈ ਸਪੀਡ ਰੇਲ ਰਾਹੀਂ ਮਹਾਰਾਸ਼ਟਰ ਤੇ ਗੁਜਰਾਤ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਏ। ਅੰਮ੍ਰਿਤਸਰ ਤੋਂ ਇਹ ਫਲ ਰੇਲਵੇ ਦੀਆਂ ਵਿਸ਼ੇਸ਼ ਪਾਰਸਲ ਵੈਨਾਂ ਰਾਹੀਂ ਕਰੀਬ 29 ਘੰਟਿਆਂ ਵਿੱਚ ਗੁਜਰਾਤ ਦੇ ਵਡੋਦਰਾ ਤੇ ਸੂਰਤ ਅਤੇ 31 ਘੰਟਿਆਂ ਵਿੱਚ ਮੁੰਬਈ ਦੇ ਬਾਂਦਰਾ ਪਹੁੰਚਦਾ ਏ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪੰਜਾਬ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ। ਗੁਰਦਾਸਪੁਰ, ਦੀਨਾਨਗਰ ਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਖਤਮ ਹੋ ਗਿਆ ਹੈ ਤੇ ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ਕ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 6:30 ਤੇ 35 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ।

0: ਹਾਂਜੀ ਭੁੱਖ ਵੀ ਲੱਗੀ ਹੈ, ਸਾਡੇ ਕੋਲ ਤਾਂ ਕੱਖ ਵੀ ਨਹੀਂ, ਬੇਰੋਜ਼ਗਾਰ ਹਾਂ ਤੇ ਜੇਬ ਵੀ ਖਾਲੀ ਹੈ।
1: ਸਾਰਾ ਦਿਨ ਭੱਜ ਦੌੜ ਕੇ ਆਇਆ ਜੀ, ਥੱਕੇ ਟੁੱਟੇ ਭੁੱਖੇ ਭਾਣੇ।
2: ਓਏ ਹੋਏ ਹੋਏ ਹੋਏ, ਤੇ ਕੁਝ ਵੀ ਨਹੀਂ ਖਾਧਾ ਤੁਸੀਂ?
3: ਰੁਕੋ ਮੈਂ ਕੁਝ ਲੈ ਕੇ ਆਉਣਾ। ਸਾਡੇ ਸਾਹਿਬ ਕਹਿੰਦੇ ਨੇ ਘਰ ਆਇਆ ਮਹਿਮਾਨ ਪਹਿਲਾਂ ਪਾਣੀ ਫੇਰ ਗੱਲਬਾਤ। ਇੱਕ ਗੱਲ ਪੁੱਛਾਂ, ਆ ਜਿਹੜੀ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਦੀ ਆਦਤ ਏ, ਇਹ ਬਚਪਨ ਤੋਂ ਹੀ ਏ ਕਿ ਹੁਣੇ ਹੀ ਸਿੱਖਿਆ ਕੋਈ ਇਹ ਡਰਾਮਾ ਜਿਹਾ?
2: ਓਏ ਸਾਨੂੰ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਤੁਸੀਂ
0: ਓਹੋ ਉਹ ਛੱਡੋ ਸਾਰੀਆਂ ਗੱਲਾਂ ਨੂੰ। ਤੁਸੀਂ ਖਾਣ ਲਈ ਕੁਝ ਲਿਆ ਰਹੇ ਸੀ, ਕੀ ਨਾਮ ਹੈ ਤੁਹਾਡਾ?
3: ਦਾਮ, ਹੱਦ ਕਰੀ ਜਾਂਦੇ ਹੋ, ਓਏ ਖਾਣੇ ਦਾ ਦਾਮ, ਮੈਂ ਇੱਥੇ ਕਿਤੇ ਢਾਬਾ ਖੋਲਿਆ।
2: ਓ ਭਾਈ ਨਾਮ, ਉਹ ਤੁਹਾਡੇ ਮਾਤਾ ਪਿਤਾ ਨੇ ਕੋਈ ਨਾਂ ਤੇ ਰੱਖਿਆ ਉਹ ਤੁਹਾਡਾ?
3: ਓਹੋ ਮੇਰਾ ਨਾਮ ਪਾਲਦਾਰ, ਮੇਰਾ ਨਾਂ ਹੈ ਪਾਲਦਾਰ।
2: ਉਹ ਇਹ ਕਿਹੋ ਜਿਹਾ ਨਾਂ ਹੈ ਓਏ
0: ਪਾਲਦਾਰ? ਹਾਂ ਬਹੁਤ ਵਧੀਆ ਨਾਮ ਹੈ ਜੀ, ਬਹੁਤ ਵਧੀਆ ਨਾਮ ਹੈ। ਨੌਕਰ ਦਾ ਨਾਂ ਜੇ ਹੋਵੇ ਪਾਲਦਾਰ, ਇਹਦਾ ਮਤਲਬ ਮਾਲਕ ਹੈ, ਮਾਲਦਾਰ, ਸਮਝਿਆ ਕੁਝ?
3: ਤੁਸੀਂ ਕੁਝ ਆਖਿਆ ਜੀ?
2: ਨਹੀਂ ਨਹੀਂ ਨਹੀਂ ਨਹੀਂ ਕੁਝ ਨਹੀਂ ਕੁਝ ਨਹੀਂ। ਓਏ ਇਹਦੇ ਤਾਰ ਤਾਰ ਤਾਂ ਨਹੀਂ ਨਹੀਂ ਨਹੀਂ ਕੁਝ ਨਹੀਂ ਕੁਝ ਨਹੀਂ। ਓਏ ਰਾਜੂ ਇਹਦੇ ਤਾਰ ਤਾਂ ਸੱਚਮੁੱਚ ਢਿੱਲੇ ਹੋਏ।
0: ਸਹੀ ਗੱਲ ਹੈ,
3: ਮੈਂ ਤੁਹਾਡੇ ਵਾਸਤੇ ਕੁਝ ਖਾਣ ਪੀਣ ਨੂੰ ਲੈ ਕੇ ਆਉਂਦਾ, ਉਦੋਂ ਤੱਕ ਤੁਸੀਂ ਟੀਵੀ ਦੇਖੋ। ਹੈ
2: ਚਲਾ ਵੀ ਚਾਹ ਪਤੰਦਰਾ। ਓਏ ਰਾਜੂ, ਓਏ
3: ਹਾਂ
2: ਲੱਗਦਾ ਮਾਲਕ ਆ ਗਿਆ।
4: ਸਤਿ ਸ੍ਰੀ ਅਕਾਲ ਸਾਹਿਬ।
5: ਸਤਿ ਸ੍ਰੀ ਅਕਾਲ ਤੁਸੀਂ
2: ਜੀ? ਮੇਰਾ ਨਾਮ ਪਲਟਨ ਹੈ
5: ਜੀ। ਪਲਟਨ, ਬਹੁਤ ਵਧੀਆ ਨਾਮ ਹੈ ਜੀ।
0: ਜੀ ਮੈਂ ਰਣ ਵਿਜੇ ਸਿੰਘ ਹਾਂ।
5: ਪਰ ਤੁਸੀਂ ਖੜੇ ਕਿਉਂ ਬਰਖੁਰਦਾਰ? ਪਾਲਦਾਰ, ਇਹਨਾਂ ਦੀਆਂ ਪਲੇਟਾਂ ਖਾਲੀ ਕਿਉਂ ਨੇ?
2: ਨਹੀਂ ਨਹੀਂ ਜੀ ਨਹੀਂ, ਪਾਲਦਾਰ ਜੀ ਨੇ ਸਾਡੀ ਬਹੁਤ ਦੇਖਭਾਲ ਕੀਤੀ ਹੈ ਜੀ, ਅਸੀਂ ਤੇ ਤੁਹਾਨੂੰ ਥੋੜੀ ਪਰੇਸ਼ਾਨੀ ਦੇਣ ਆਏ ਹਾਂ ਜੀ।
5: ਪਰੇਸ਼ਾਨੀ? ਵਟ ਕੈਨ ਆਈ ਡੂ ਫੋਰ ਯੂ ਯੰਗ ਮੈਨ?
0: ਸਰ ਅਸੀਂ ਸੁਣਿਆ ਕਿ ਪਾਕਿਸਤਾਨੀ ਫਿਰ ਤੋਂ ਦੇਸ਼ ਤੇ ਹਮਲਾ ਕਰਨ ਜਾ ਰਹੇ ਨੇ ਤੇ ਆਪਣੀ ਫੌਜ ਇਕੱਠੀ ਕਰ ਰਹੇ ਨੇ।
5: ਹਾਂ ਤੁਸੀਂ ਸਹੀ ਸੁਣਿਆ, ਸਾਡੀ ਬਹਾਦਰ ਫੌਜ ਨੇ ਪਹਿਲਾਂ ਅੱਤਵਾਦੀ ਟਿਕਾਣਿਆਂ ਨੂੰ ਉਡਾ ਦਿੱਤਾ ਤੇ ਹੁਣ ਉਹਨਾਂ ਦੇ 9 ਹਵਾਈ ਅੱਡੇ ਤਬਾਹ ਕਰ ਦਿੱਤੇ ਨੇ। ਉਹਨਾਂ ਨੂੰ ਫੌਜ ਇਕੱਠੀ ਕਰ ਲੈਣ ਦਿਓ, ਸਾਡੇ ਸੈਨਿਕ ਸਰਹੱਦਾਂ ਤੇ ਗੁੱਲੀ ਡੰਡਾ ਨਹੀਂ ਖੇਡ ਰਹੇ, ਆਣ ਦਿਓ ਉਹਨਾਂ ਨੂੰ।
2: ਸਰ ਇਸ ਸੰਕਟ ਦੇ ਸਮੇਂ 'ਚ ਦੇਸ਼ ਦਾ ਹਰ ਜਵਾਨ ਜਾਗ ਪਿਆ ਸਰ।
5: ਹਾਂ ਜਦੋਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਸਾਨੂੰ ਜਾਗਣਾ ਚਾਹੀਦਾ ਹੈ। ਹੁਣ ਮੈਨੂੰ ਆਪਣੇ ਬਾਰੇ ਦੱਸੋ, ਮੈਂ ਤੁਹਾਡੀ ਕੀ ਮਦਦ ਕਰ ਸਕਦਾ?
2: ਸਰ ਅਸੀਂ ਦੋਵੇਂ ਮਾਣਕਪੁਰ ਪਟਿਆਲੇ ਤੋਂ ਆਏ ਹਾਂ ਜੀ, ਦੋਸਤ ਹਾਂ ਅਸੀਂ। ਜਦੋਂ ਅਸੀਂ ਸੁਣਿਆ ਸਰ ਦੇਸ਼ ਮੁਸੀਬਤ 'ਚ ਹੈ ਤਾਂ ਸਾਡਾ ਖੂਨ ਖੋਲ ਉੱਠਿਆ, ਇਸ ਲਈ ਅਸੀਂ ਫੌਜ 'ਚ ਭਰਤੀ ਹੋਣ ਲਈ ਨਿਕਲੇ ਹਾਂ ਸਰ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਾਮ ਹੋ ਚੁੱਕੀ ਸੀ
0: ਤੇ ਸਰ ਜੇਬ ਵੀ ਖਾਲੀ ਹੋ ਚੁੱਕੀ ਸੀ।
2: ਇੱਥੇ ਪੁੱਛਣ ਤੇ ਸਾਨੂੰ ਤੁਹਾਡੇ ਬਾਰੇ ਪਤਾ ਲੱਗਾ ਸਰ, ਲੋਕਾਂ ਨੇ ਕਿਹਾ ਸਿੱਧਾ ਲੈਫਟੀਨੈਂਟ ਬਰਾੜ ਦੀ ਹਵੇਲੀ ਚਲੇ ਜਾਓ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਹੁਣ ਤੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਸਰ।
5: ਹਾਂ ਹਾਂ ਜ਼ਰੂਰ ਕਰਾਂਗੇ, ਇਹ ਇੱਕ ਸਿਪਾਹੀ ਦਾ ਘਰ ਹੈ, ਅਸੀਂ ਦੇਸ਼ ਪ੍ਰਤੀ ਜਨੂੰਨ ਰੱਖਣ ਵਾਲੇ ਹਰ ਵਿਅਕਤੀ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ। ਹਰਲੀਨ ਪੁੱਤਰ, ਇਹਨਾਂ ਦੀ ਹਿੰਮਤ ਦੇਖ ਕੇ ਮੈਨੂੰ ਆਪਣਾ ਗੁਰਬਾਜ਼ ਯਾਦ ਆ ਗਿਆ।
6: ਜੀ ਪਾਪਾ ਜੀ।
5: ਗੁਰਬਾਜ਼ ਨੂੰ 5 ਸਾਲ ਦੀ ਉਮਰ ਤੋਂ ਹੀ ਸਿਪਾਹੀ ਬਣਨ ਦਾ ਸ਼ੌਂਕ ਸੀ।
2: ਸਰ ਸਿਪਾਹੀ ਬਣ ਕੇ ਦੇਸ਼ ਦੀ ਸੇਵਾ ਕਰਨ ਤੋਂ ਵੱਡਾ ਕੋਈ ਕੰਮ ਹੀ ਨਹੀਂ ਹੈ।
6: ਸਹੀ ਕਿਹਾ ਤੁਸੀਂ, ਬਹੁਤ ਸਾਰੇ ਲੋਕਾਂ ਨੂੰ ਇਹ ਅਜੀਬ ਲੱਗਦਾ ਹੈ, ਪਰ ਸਿਰਫ ਇੱਕ ਸਿਪਾਹੀ ਹੀ ਜਾਣਦਾ ਹੈ ਕਿ ਦੇਸ਼ ਦੇ ਸਨਮਾਨ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ ਤੇ ਦੇਸ਼ ਦੀ ਰੱਖਿਆ ਤੋਂ ਵੱਡਾ ਕੋਈ ਕੰਮ ਨਹੀਂ ਹੈ। ਇਹ ਮੌਕਾ ਸਿਰਫ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦਾ ਹੈ। ਕਿਉਂ ਪਾਪਾ?
5: ਹਾਂ ਬੇਟਾ।
6: ਮੈਂ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਕਰਦੀ ਹਾਂ, ਕਾਫੀ ਦੇਰ ਹੋ ਗਈ ਹੈ, ਰਾਤ ਇੱਥੇ ਹੀ ਰੁਕੋ, ਸਵੇਰੇ ਚਲੇ ਜਾਇਓ।
2: ਜੀ ਹਾਂ ਠੀਕ ਠੀਕ ਹੈ ਜੀ ਠੀਕ ਹੈ, ਤੁਸੀਂ ਜਿਵੇਂ ਕਹਿ ਰਹੇ ਹੋ ਅਸੀਂ ਉਦਾਂ ਹੀ ਹੈ ਜੀ, ਸਵੇਰੇ ਚਲੇ ਜਾਵਾਂਗੇ।
6: ਤੁਸੀਂ ਝਿਜਕੋ ਨਾ, ਇਹਨੂੰ ਆਪਣਾ ਹੀ ਘਰ ਸਮਝੋ।
5: ਹਾਂ ਬਈ, ਅਸੀਂ ਸਵੇਰੇ ਤੁਹਾਡੇ ਜੰਮੂ ਜਾਣ ਦਾ ਪ੍ਰਬੰਧ ਕਰ ਦੇਵਾਂਗੇ, ਠੀਕ ਹੈ?
2: ਜੀ ਸਰ ਜੀ ਸਰ।
0: ਉਸਤਾਦ, ਆ ਤੂੰ ਏਦਾਂ ਸਿਰ ਤੇ ਹੱਥ ਰੱਖ ਕੇ ਕੀ ਸੋਚੀ ਜਾਣਾ?
2: ਯਾਰ ਰਾਜੂ, ਇਹ ਫੌਜੀ ਵੀ ਅਜੀਬ ਲੋਕ ਹੁੰਦੇ ਨੇ, ਪਰਿਵਾਰ ਦੇ ਦੋ ਦੋ ਲੋਕਾਂ ਦੀ ਫੋਟੋ ਲਟਕ ਰਹੀ ਆ ਦੁਆਰ ਤੇ ਫਿਰ ਵੀ ਦੇਸ਼

0: ਪੀਰ ਅਟਲਾ ਰਹੇ ਆ।
1: ਆਹੋ
0: ਇਹ ਗੱਲ ਕਹ।
1: ਹਾਂ ਦੱਸ।
0: ਇੱਥੋਂ ਭੱਜ ਚੱਲੀਏ।
1: ਹੈ ਕੀ ਗੱਲ ਹੋ ਗਈ, ਭੱਜ ਕਿਉਂ ਚੱਲੀਏ?
0: ਪਤਾ ਨਹੀਂ ਯਾਰ, ਮੇਰਾ ਦਮ ਘੁੱਟ ਰਿਹਾ ਇਸ ਘਰ ਚ।
1: ਦਮ ਘੁੱਟ ਰਿਹਾ ਉਸਤਾਦ? ਉਹ ਸ਼ਾਹੀ ਖਾਣੇ ਚ ਕੋਈ ਚਾਲ ਤਾਂ ਨਹੀਂ ਸੀ? ਆ ਪਾਲਦਾਰ ਕੋਈ ਮਾਸਟਰ ਜਾਪਦਾ ਮੈਨੂੰ, ਕਿਤੇ ਨਾ ਕਿਤੇ ਹੈ ਤਾਂ ਇਹ ਪੁਰਾਣਾ ਹੀ ਨੌਕਰ।
0: ਚੁੱਪ ਕਰ ਯਾਰ।
1: ਹੋਰ ਕੀ ਉਸਤਾਦ, ਤੂੰ ਭੱਜਣ ਬਾਰੇ ਸੋਚ ਰਿਹਾ? ਉਹ ਭੱਜਣਾ ਤਾਂ ਅਸੀਂ ਹੈ ਹੀ, ਅਸੀਂ ਇੱਥੇ ਡੇਰਾ ਥੋੜੀ ਲਾਉਣ ਆਏ ਹਾਂ, ਅਸੀਂ ਰਾਤ ਨੂੰ ਨਿਕਲ ਜਾਂਗੇ, ਬਸ ਦਾਅ ਲੱਗਣ ਵਾਲਾ ਹੀ ਹੈ।
0: ਇਹ ਗੱਲ ਤਾਂ ਠੀਕ ਹੈ।
1: ਫਿਰ ਉਸਤਾਦ ਭੱਜਣ ਦਾ ਕੀ ਮਤਲਬ ਸੀ?
0: ਨਹੀਂ ਨਹੀਂ, ਮੈਂ ਤੇ ਬਸ ਤੇਰੇ ਮਨ ਵੱਲ ਹੀ ਵੇਖ ਰਿਹਾ ਸੀ।
1: ਮੇਰਾ ਮਨ ਉਸਤਾਦ, ਮੇਰਾ ਮਨ ਨਾ ਉਹ ਘੜੀ ਪਈ ਹੈ ਨਾ, ਆ ਸਿਲਵਰ ਫਾਊਂਟੇਨ ਪੈਨ ਇੱਥੇ ਅਟਕਿਆ ਹੋਇਆ, ਤੇ ਰਾਤ ਨੂੰ ਉਹਨਾਂ ਨੂੰ ਬੇਹੋਸ਼ ਕਰਕੇ ਅਲਮਾਰੀ ਖੋਲ ਕੇ ਸਮਾਨ ਅੜਾ ਕੇ ਆ ਜਾਵਾਂਗੇ।
0: ਫਾਊਂਟੇਨ ਪੈਨ, ਤੂੰ ਬੜੇ ਦਸਤਖਤ ਕਰਨੇ ਇਹਦੇ ਨਾਲ।
1: ਉਹ ਅੰਗਰੇਜ਼ੀ ਤਾਂ ਨਹੀਂ ਆਉਂਦੀ ਉਸਤਾਦ, ਜੋੜ ਜੋੜ ਕਰਕੇ ਪੰਜਾਬੀ ਚ ਤਾਂ ਕਰ ਹੀ ਲਊ। ਉਹ ਲੱਗਦਾ ਕੋਈ ਆ ਰਿਹਾ ਉਸਤਾਦ, ਚੁੱਪ ਕਰੀ।
2: ਹੈ ਕੀ, ਤੁਸੀਂ ਅਜੇ ਆਪਣੇ ਕੱਪੜੇ ਨਹੀਂ ਬਦਲੇ? ਬਈ ਥੋੜਾ ਆਰਾਮ ਕਰੋ।
0: ਅਸੀਂ ਆਰਾਮ ਹੀ ਕਰ ਰਹੇ ਸੀ ਸਰ, ਤੇ ਨਾਲ ਨਾਲ ਦੇਸ਼ ਦੀ ਸੁਰੱਖਿਆ ਬਾਰੇ ਚਰਚਾ ਕਰ ਰਹੇ ਸੀ।
2: ਵਾਹ ਬਈ, ਸੱਚੀ ਤੁਹਾਡੇ ਵਰਗੇ ਨੌਜਵਾਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤੁਸੀਂ ਫਿੱਟ ਹੋ ਤੇ ਤੁਹਾਡੇ ਵਿੱਚ ਜਨੂੰਨ ਵੀ ਹੈ, ਤੁਸੀਂ ਜ਼ਰੂਰ ਚੁਣੇ ਜਾਓਗੇ। ਤੁਹਾਡੀ ਹਿੰਮਤ ਦੇਖ ਕੇ ਮੈਂ ਖੁਦ ਜਵਾਨ ਹੋ ਗਿਆ। ਵੈਸੇ ਤੁਸੀਂ ਲੋਕ ਉੱਥੇ ਕੀ ਕਰਦੇ ਹੋ? ਤੁਹਾਡੀ ਪੜ੍ਹਾਈ ਕਿੰਨੀ ਹੈ?
0: ਇਹ ਪੁੱਛ ਕੇ ਸ਼ਰਮਿੰਦਾ ਨਾ ਕਰੋ ਸਰ, ਮੈਂ ਬੀਕੌਮ ਪਾਸ ਕਰ ਲਿਆ ਸਰ, ਫਿਰ ਵੀ ਬੇਰੁਜ਼ਗਾਰ।
2: ਉਹ ਕਿਉਂ, ਫਿਰ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਹੈ?
1: ਜੀ ਬਸ ਏਦਾਂ ਹੀ ਸਮਝੋ।
0: ਸਰ ਦੁਨੀਆਂ 'ਚ ਬਹੁਤ ਤੁਹਾਡੇ ਵਰਗੇ ਮਹਾਨ ਲੋਕ ਨੇ ਸਰ, ਜਿਨ੍ਹਾਂ ਨੇ ਆਸ਼ੀਰਵਾਦ ਨਾਲ ਸਾਡਾ ਕੰਮ ਚੱਲ ਜਾਂਦਾ ਸਰ।
2: ਯੰਗ ਮੈਨ, ਇੱਕ ਮਹਾਨ ਨੌਜਵਾਨ ਉਹ ਹੁੰਦਾ ਹੈ ਜੋ ਆਪਣੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ। ਇਸ ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਉਹਨਾਂ ਨੇ ਆਪਣੀ ਜਵਾਨੀ ਆਪਣੇ ਦੇਸ਼ ਲਈ ਸਮਰਪਿਤ ਕੀਤੀ ਹੈ। ਉਹਨਾਂ ਨੇ ਦੁੱਖ ਝੇਲੇ ਤੇ ਜੇਲ੍ਹ ਗਏ, ਉਹ ਲੋਕਤੰਤਰ ਸੀ।
1: ਇਹ ਤਾਂ ਹੈ ਜਨਾਬ।
2: ਪਰ ਗੁਰਦਾਰ, ਤੁਹਾਨੂੰ ਅੰਦਾਜ਼ਾ ਵੀ ਨਹੀਂ ਕਿ ਤੁਸੀਂ ਕਿੰਨਾ ਵੱਡਾ ਕੰਮ ਕਰਨ ਜਾ ਰਹੇ ਹੋ। ਅੱਜ ਕੱਲ੍ਹ ਲੋਕ ਆਪਣੇ ਲੋਕਾਂ ਨਾਲ ਧੋਖਾ ਕਰਨ ਤੋਂ ਨਹੀਂ ਝਿਜਕਦੇ, ਤੇ ਤੁਸੀਂ ਲੋਕ ਦੇਸ਼ ਭਾਰਤ ਮਾਤਾ ਪ੍ਰਤੀ ਵਫ਼ਾਦਾਰ ਰਹਿਣ ਦੇ ਜਨੂੰਨ ਨਾਲ ਬਾਹਰ ਆਏ ਹੋ। ਇਸ ਧਰਤੀ ਦਾ ਵੀ ਕਰਜ਼ਾ ਹੈ, ਇਹ ਉਸ ਕਰਜ਼ ਨੂੰ ਚੁਕਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਮੇਰਾ ਪੁੱਤਰ ਗੁਰਬਾਜ਼ ਮੇਜਰ ਸੀ, ਉਹ ਕਾਰਗਿਲ ਯੁੱਧ 'ਚ ਸ਼ਹੀਦ ਹੋ ਗਿਆ। ਉਹ ਬਹੁਤ ਬਹਾਦਰ ਅਫਸਰ ਸੀ। ਮੈਨੂੰ ਨਹੀਂ ਪਤਾ ਕਿ ਉਸਨੂੰ ਕਿੰਨੀਆਂ ਗੋਲੀਆਂ ਲੱਗੀਆਂ ਸੀ, ਪਰ ਉਹ ਉਦੋਂ ਤੱਕ ਲੜਦਾ ਰਿਹਾ ਜਦੋਂ ਤੱਕ ਉਹਨੇ 373 ਨੰਬਰ ਟੌਪ 'ਤੇ ਤਿਰੰਗਾ ਨਹੀਂ ਲਹਿਰਾ ਦਿੱਤਾ। ਦੇਸ਼ ਲਈ ਮਰਨ ਦਾ ਮੌਕਾ ਸਿਰਫ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦਾ ਹੈ। ਉਸਨੂੰ ਯਾਦ ਕਰਦਿਆਂ ਇੱਕ ਫੌਜੀ ਪਿਤਾ ਦੀ ਛਾਤੀ ਮਾਣ ਨਾਲ ਫੁੱਲ ਜਾਂਦੀ ਹੈ। ਜਦੋਂ ਦੇਸ਼ ਗੁਲਾਮੀ 'ਚ ਸੀ, ਸਾਡੇ ਨੌਜਵਾਨ ਇਨਕਲਾਬੀਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਜ਼ਿੰਦਗੀ ਦਾ ਅਰਥ ਸਮਝਿਆ। ਸਾਡਾ ਹਰ ਸਿਪਾਹੀ ਇਸ ਦੇਸ਼ ਦੇ ਤਿਰੰਗੇ ਦੀ ਇੱਜ਼ਤ ਤੇ ਸ਼ਾਨ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੈ। ਇੱਕ ਸਿਪਾਹੀ ਦਾ ਮਾਣ ਆਪਣੇ ਦੇਸ਼ ਪ੍ਰਤੀ ਉਸਦੇ ਅਟੁੱਟ ਪਿਆਰ, ਸਮਰਪਣ ਅਤੇ ਸ਼ਰਧਾ 'ਚ ਹੈ। ਇਹ ਮਾਣ ਉਸਦੀ ਵਰਦੀ ਹੈ, ਉਸਦੀ ਬਹਾਦਰੀ ਹੈ, ਤੇ ਇਹ ਦੇਸ਼ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਦੀ ਤਿਆਰੀ ਵਿੱਚ ਝਲਕਦਾ ਹੈ। ਜਦੋਂ ਤੁਸੀਂ ਸਿਪਾਹੀ ਚੁਣੇ ਜਾਓਗੇ ਤਾਂ ਤੁਸੀਂ ਸਮਝ ਜਾਓਗੇ ਕਿ ਇੱਕ ਸਿਪਾਹੀ ਹੋਣ ਦਾ ਕੀ ਅਰਥ ਹੈ।
1: ਜੀ ਸਰ।
2: ਤੁਹਾਡਾ ਬਿਸਤਰਾ ਸਹੀ ਢੰਗ ਨਾਲ ਸੈੱਟ ਹੈ? ਤੁਹਾਨੂੰ ਕੋਈ ਬੇਆਰਾਮੀ ਹੋਵੇ ਤਾਂ ਮੈਨੂੰ ਦੱਸਣਾ।
1: ਜੀ ਬਹੁਤ ਧੰਨਵਾਦ, ਅਸੀਂ ਬੜੇ ਆਰਾਮ ਨਾਲ ਆ ਜੀ, ਤੁਸੀਂ ਫਿਕਰ ਨਾ ਕਰੋ।
2: ਹੈਲੋ, ਕੁਛ ਪੈਸੇ ਰੱਖ ਲਓ, ਇਹ ਜੰਮੂ ਦੀ ਯਾਤਰਾ ਕਰਨ ਤੇ ਉੱਥੇ ਰਹਿਣ ਲਈ ਕੰਮ ਆਉਣਗੇ।
1: ਨਹੀਂ ਨਹੀਂ ਸਰ, ਇਹਦੀ ਕੀ ਲੋੜ ਹੈ, ਚਲੋ ਮੈਂ ਰੱਖ ਹੀ ਲੈਂਦਾ ਜੀ, ਜਦੋਂ ਮੈਂ ਵਾਪਸ ਆਵਾਂਗਾ ਨਾ ਸਰ, ਉਦੋਂ ਵਾਪਸ ਕਰ ਦਿਆਂਗਾ।
2: ਵਾਪਸ ਕਰਨ ਦੀ ਕੋਈ ਲੋੜ ਨਹੀਂ ਹੈ, ਮੇਰੀ ਨੂੰਹ ਦੀ ਵੀ ਜੰਮੂ ਇਲਾਕੇ ਵਿੱਚ ਹੀ ਪੋਸਟਿੰਗ ਹੈ, ਉਹ ਕੱਲ੍ਹ ਜਾ ਰਹੀ ਹੈ, ਜੇ ਤੁਸੀਂ ਚੁਣੇ ਗਏ ਤਾਂ ਸੰਭਵ ਹੈ ਕਿ ਅਸੀਂ ਉੱਥੇ ਮਿਲ ਸਕਦੇ ਹਾਂ।
3: ਤੁਸੀਂ ਮੈਨੂੰ ਜ਼ਰੂਰ ਮਿਲੋਗੇ, ਮੈਂ ਉੱਥੇ ਹੀ ਤਾਇਨਾਤ ਹਾਂ ਜਿੱਥੇ ਭਰਤੀ ਚੱਲ ਰਹੀ ਹੈ।
0: ਹਾਂਜੀ, ਵਾਹ ਜੀ ਵਾਹ, ਫਿਰ ਤਾਂ ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ ਜੀ।
1: ਜੀ ਜੀ ਜ਼ਰੂਰ ਮਿਲਾਂਗੇ।
3: ਤੁਸੀਂ ਇੰਨੀ ਦੱਬੀ ਹੋਈ ਆਵਾਜ਼ 'ਚ ਕਿਉਂ ਬੋਲ ਰਹੇ ਹੋ?
0: ਇਹ ਤੁਹਾਨੂੰ ਦੇਖ ਕੇ ਇਹਨੂੰ ਆਪਣੀ ਭੈਣ ਯਾਦ ਆ ਗਈ ਜੀ।
2: ਗੁੱਡ, ਤੇਰੇ 'ਚ ਇੱਕ ਸਿਪਾਹੀ ਵਾਲੇ ਗੁਣ ਨੇ। ਇੱਕ ਸਿਪਾਹੀ ਪਹਿਲਾਂ ਆਪਣੇ ਦੇਸ਼ ਬਾਰੇ ਸੋਚਦਾ ਹੈ ਤੇ ਫਿਰ ਆਪਣੇ ਪਰਿਵਾਰ ਬਾਰੇ। ਚਿੰਤਾ ਨਾ ਕਰੋ, ਜਦੋਂ ਤੁਸੀਂ ਆਪਣੀ ਵਰਦੀ 'ਚ ਵਾਪਸ ਆਓਗੇ ਤਾਂ ਤੁਹਾਡੀ ਭੈਣ ਤੁਹਾਡੇ ਸਾਹਮਣੇ ਤੁਹਾਡੇ 'ਤੇ

0: ਸਰ ਤੁਹਾਨੂੰ ਨਹੀਂ ਪਤਾ ਕਿ ਅਸੀਂ ਕੌਣ ਆ?
1: ਮੈਨੂੰ ਪਤਾ ਹੈ ਬਰਖੁਰਦਾਰ, ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਤੁਸੀਂ ਭਾਰਤ ਮਾਤਾ ਦੇ ਬੱਚੇ ਹੋ, ਤੁਸੀਂ ਆਜ਼ਾਦ ਭਾਰਤ ਦੇ ਨੌਜਵਾਨ ਹੋ। ਕੌਣ ਜਾਣਦਾ ਹੈ, ਹੋ ਸਕਦਾ ਕਿ ਤੁਹਾਡੇ ਪੁਰਖਿਆਂ 'ਚ ਕੋਈ ਆਜ਼ਾਦੀ ਸੰਗਰਾਮ 'ਚ ਇੱਕ ਸਿਪਾਹੀ ਸੀ ਤੇ ਤੁਸੀਂ ਉਹਨਾਂ ਦੇ ਵੰਸ਼ਜ ਹੋ।
2: ਇਹ ਆਜ਼ਾਦੀ ਸਾਡੇ ਸਾਰੇ ਪੁਰਖਿਆਂ ਨੇ ਇਕੱਠੇ ਪ੍ਰਾਪਤ ਕੀਤੀ ਸੀ ਤੇ ਇਸ ਆਜ਼ਾਦੀ ਨੂੰ ਬਣਾਏ ਰੱਖਣ ਦਾ ਕੰਮ ਸਾਨੂੰ ਸਾਰਿਆਂ ਨੂੰ ਇਕੱਠੇ ਕਰਨਾ ਪਏਗਾ, ਆਪਣੇ ਆਪਣੇ ਤਰੀਕੇ ਨਾਲ। ਹੁਣ ਤੁਸੀਂ ਆਰਾਮ ਕਰੋ, ਅਸੀਂ ਸਵੇਰੇ ਮਿਲਾਂਗੇ।
1: ਸਵੇਰ ਤੱਕ ਸੋਚਣ ਲਈ ਬਹੁਤ ਸਮਾਂ ਹੈ, ਹੁਣ ਸੌਂ ਜਾਓ। ਗੁੱਡ ਨਾਈਟ।
0: ਓਕੇ ਸਰ, ਗੁੱਡ ਨਾਈਟ।
3: ਉਸਤਾਦ, ਮੈਨੂੰ ਨੀਂਦ ਆ ਰਹੀ ਹੈ।
4: ਮੈਨੂੰ ਵੀ
3: ਉਸਤਾਦ, ਮੈਨੂੰ ਲੱਗਦਾ ਸਾਰੇ ਸੌਂ ਗਏ। ਅਸੀਂ ਕਮਰੇ ਦੀਆਂ ਅਲਮਾਰੀਆਂ ਤੋੜਦੇ ਹਾਂ, ਘੜੀ ਤੇ ਪੈਨ ਚੱਕਦੇ ਹਾਂ ਤੇ ਕੁਝ ਹੋਰ ਚੀਜ਼ਾਂ ਚੁੱਕ ਲੈਂਦੇ ਹਾਂ ਤੇ ਚੱਲਦੇ ਹਾਂ ਇੱਥੋਂ।
4: ਰਾਜੂ।
3: ਹਾਂ ਉਸਤਾਦ।
4: ਅਸੀਂ ਦੇਸ਼ ਲਈ ਲੜਨ ਜਾ ਰਹੇ ਹਾਂ, ਅਸੀਂ ਸਿਪਾਹੀ ਬਣਾਂਗੇ, ਦੇਸ਼ ਲਈ ਲੜਾਂਗੇ, ਕੀ ਇਹ ਠੀਕ ਹੈ?
3: ਪਲਟੂ ਉਸਤਾਦ, ਸਿਪਾਹੀ ਤੇ ਅਸੀਂ, ਅਸੀਂ ਦੇਸ਼ ਲਈ ਲੜਾਂਗੇ।
4: ਹਾਂ ਅਸੀਂ।
3: ਉਹ ਅਸੀਂ ਸ਼ਹਿਰ ਦੇ ਮਸ਼ਹੂਰ ਚੋਰ ਠੱਗ ਆ। ਤੂੰ ਪਾਗਲ ਤਾਂ ਨਹੀਂ ਹੋ ਗਿਆ? ਫੌਜ ਚ ਜਾਣ ਮੇਰੇ ਦੁਸ਼ਮਣ।
4: ਅੱਛਾ ਰਾਜੂ, ਘੜੀ ਤੇ ਪੈਨ ਪਰੇ ਰੱਖ।
3: ਹੈਂ, ਪਰੇ ਰੱਖ ਕੀ ਮਤਲਬ ਹੈ? ਅੱਛਾ ਚੱਲ, ਘੜੀ ਤੂੰ ਰੱਖ ਲੈ, ਪੈਨ ਮੈਂ ਰੱਖ ਲੈਨਾ।
4: ਮੈਨੂੰ ਨਹੀਂ ਚਾਹੀਦਾ।
3: ਲੈ, ਬੜਾ ਬਸੰਤ ਬਣ ਗਿਆ ਤੂੰ ਉਸਤਾਦ। ਆ ਕੀ ਮਤਲਬ ਹੋਇਆ, ਜਰਾ ਮੈਨੂੰ ਖੁੱਲ੍ਹ ਕੇ ਦੱਸ, ਮੈਨੂੰ ਤੇਰਾ ਟ੍ਰਿਕ ਸਮਝ ਨਹੀਂ ਆ ਰਿਹਾ।
4: ਰਾਜੂ, ਕੀ ਸਾਨੂੰ ਕਦੀ ਕਿਸੇ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਹੈ?
3: ਨਹੀਂ
4: ਨਹੀਂ, ਅਸੀਂ ਜਿੱਥੇ ਵੀ ਜਾਂਦੇ ਹਾਂ ਕੀ ਕੋਈ ਸਾਡੇ ਨਾਲ ਸਿੱਧੇ ਮੂੰਹ ਗੱਲ ਕਰਦਾ ਹੈ?
3: ਬਿਲਕੁਲ ਨਹੀਂ
4: ਨਹੀਂ। ਕੀ ਕਦੀ ਕਿਸੇ ਨੇ ਸਾਡੇ ਨਾਲ ਇੰਨੀ ਖੁੱਲ੍ਹ ਕੇ ਗੱਲ ਕੀਤੀ ਹੈ? ਨਹੀਂ, ਸਾਡੇ ਨਾਲ ਬਿੱਲੀਆਂ ਤੇ ਕੁੱਤਿਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਇਹ ਇੱਕ ਸਿਪਾਹੀ ਦਾ ਘਰ ਹੈ ਯਾਰ, ਪਰ ਕਿਸੇ ਨੇ ਸਾਡੇ ਤੇ ਇੱਕ ਵਾਰ ਵੀ ਸ਼ੱਕ ਨਹੀਂ ਕੀਤਾ, ਨਾ ਸੋਚਿਆ ਕਿ ਅਸੀਂ ਚੋਰ ਹਾਂ, ਜੇਬ ਕਤਰੇ ਹਾਂ, ਤੇ ਨਾ ਹੀ ਕਿਸੇ ਨੇ ਅਜਿਹਾ ਕੁਝ ਕਿਹਾ। ਜੇ ਅਸੀਂ ਇਹ ਪੈਨ, ਇਹ ਘੜੀ ਲੈ ਕੇ ਭੱਜ ਜਾਈਏ, ਜੇ ਅਸੀਂ ਉਹਨਾਂ ਦੀਆਂ ਅਲਮਾਰੀਆਂ ਸਾਫ਼ ਕਰਕੇ ਚਲੇ ਜਾਈਏ ਤਾਂ ਸਾਨੂੰ ਕਿੰਨਾ ਛੋਟਾ ਸਮਝਣਗੇ ਯਾਰ। ਅਸੀਂ ਚੋਰ ਹਾਂ, ਠੱਗ ਹਾਂ, ਬਹੁਤ ਨੀਚ ਹਾਂ, ਅਸੀਂ ਬਹੁਤ ਥੱਲੇ ਡਿੱਗੇ ਹੋਏ ਹਾਂ, ਪਰ ਇਸ ਗੱਲ ਦੀ ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ ਯਾਰ, ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਥੱਲੇ ਡਿੱਗਣਾ ਹੈ।
3: ਉਸਤਾਦ, ਮੈਨੂੰ ਤੇਰੀਆਂ ਗੱਲਾਂ ਨੇ ਡਾਕੂ ਖੜਕ ਸਿੰਘ ਤੇ ਬਾਬਾ ਭਾਰਤੀ ਦੀ ਕਹਾਣੀ ਯਾਦ ਕਰਾ ਤੀ ਉਸਤਾਦ। ਸੁਲਤਾਨ, ਘੋੜੇ ਦੀ ਚੋਰੀ ਕਰਨ ਦੀ ਬਜਾਏ ਸਾਡਾ ਕੰਮ ਸਮਾਨ ਤੇ ਪੈਸਾ ਚੋਰੀ ਕਰਨਾ ਹੈ। ਅਸੀਂ ਚੋਰ ਹਾਂ, ਚੋਰ। ਅਜੋ ਤੂੰ ਕਹਿ ਰਿਹਾ ਉਹ ਗੱਲ ਸੁਣਨ ਨੂੰ ਠੀਕ ਹੈ, ਕੋਈ ਫਿਲਮੀ ਕਹਾਣੀ ਦੀ ਤਰ੍ਹਾਂ। ਪਲਟਾ ਨਾ ਮਾਰ ਤੂੰ ਯਾਰ, ਤੂੰ ਚੋਰ ਦਾ ਮਨ ਪਰਿਵਰਤਨ ਕਰ ਰਿਹਾ। ਇੱਦਾਂ ਨਾ ਕਰ ਯਾਰ, ਆ ਸਭ ਬਕਵਾਸ ਹੈ ਉਸਤਾਦ, ਤੂੰ ਚਾਹੁੰਦਾ ਕੀ ਹੈ?
4: ਮੈਂ ਨਹੀਂ ਜਾਣਦਾ, ਪਰ ਮੇਰੇ ਦਿਲ 'ਚ ਕੁਝ ਹਲਚਲ ਹੋ ਰਹੀ ਹੈ ਯਾਰ। ਅਸੀਂ ਚੋਰੀ ਕਰਦੇ ਕਰਦੇ ਇੰਨੇ ਸਵਾਰਥੀ ਦੇ ਮਤਲਬ ਹੀ ਹੋ ਗਏ ਹਾਂ। ਸਾਨੂੰ ਇੱਕ ਸਿਪਾਹੀ ਦੇ ਘਰ ਨਹੀਂ ਆਉਣਾ ਚਾਹੀਦਾ ਸੀ।
3: ਉਸਤਾਦ, ਮੈਨੂੰ ਲੱਗਦਾ ਤੇਰਾ ਦਿਲ ਬਦਲ ਰਿਹਾ। ਸੋਚ, ਜੇ ਅਸੀਂ ਚੋਰੀ ਨਹੀਂ ਕਰਦੇ, ਕੁਝ ਪੈਸਾ ਨਹੀਂ ਕਮਾਉਂਦੇ, ਤੁਹਾਡੇ ਬੁੱਢੇ ਪਿਤਾ ਤੇ ਛੋਟੇ ਭਰਾਵਾਂ ਤੇ ਭੈਣਾਂ ਦਾ ਕੀ ਹੋਏਗਾ? ਜਰਾ ਇਹ ਤਾਂ ਸੋਚ। ਉਹ ਸੜਕ ਤੇ ਕਟੋਰਾ ਲੈ ਕੇ ਬੈਠ ਜਾਣਗੇ। ਮੇਰੇ ਛੋਟੇ ਭਰਾ ਨੂੰ ਤਾਂ ਦਵਾਈ ਨਹੀਂ ਮਿਲਣੀ, ਨਾ ਕੋਈ ਇਲਾਜ ਹੋਊ, ਉਹ ਤਾਂ ਇੱਦਾਂ ਹੀ ਮਰ ਜੂ ਨਾ।
4: ਠੀਕ ਹੈ ਰਾਜੂ, ਤੂੰ ਆ ਘੜੀ ਤੇ ਪੈਨ ਦੋਵੇਂ ਲੈ ਜਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ।
3: ਹੈਂ ਉਸਤਾਦ, ਤੂੰ ਮੈਨੂੰ ਡਰਾ ਕਿਉਂ ਰਿਹਾ ਉਸਤਾਦ?
4: ਮੈਂ ਤੈਨੂੰ ਡਰਾ ਨਹੀਂ ਰਿਹਾ ਰਾਜੂ, ਤੂੰ ਇਹਨਾਂ ਨੂੰ ਵੇਚ ਕੇ ਆਪਣੇ ਭਰਾ ਦੀ ਦਵਾਈ ਖਰੀਦ ਲਵੀਂ।
3: ਠੀਕ ਹੈ ਉਸਤਾਦ। ਕੋਈ ਆਉਂਦਾ ਪਿਆ ਜੀ? ਜੀ ਜੀ, ਤੁਸੀਂ?
5: ਇਹ ਗੁਰਬਾਜ ਦੇ ਦਾਦੀ ਜੀ ਨੇ। ਜਦੋਂ ਵੀ ਕੋਈ ਮੁੰਡਾ ਆਉਂਦਾ ਹੈ ਤੇ ਇਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਗੁਰਬਾਜ ਦੇ ਦੋਸਤ ਆਏ ਨੇ।
6: ਤੁਸੀਂ ਇਸ ਸਮੇਂ ਮੇਰੇ ਗੁਰਬਾਜ ਪੁੱਤਰ ਦੇ ਕਮਰੇ 'ਚ ਹੋ, ਮੇਰਾ ਲਾਡਲਾ ਪੋਤਾ ਮੇਜਰ ਗੁਰਬਾਜ ਸਿੰਘ। ਮੈਂ ਭਾਵੇਂ ਦੇਖ ਨਹੀਂ ਸਕਦੀ, ਪਰ ਮੈਨੂੰ ਪਤਾ ਹੈ

ਇੱਕ ਵਾਰ ਦੇਸ਼ ਲਈ ਕੁਝ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਰਾਜੂ। ਇਹ ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ, ਪਰ ਸਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਸੀ। ਅਸੀਂ ਪੜ੍ਹੇ ਲਿਖੇ ਹਾਂ, ਫਿਰ ਵੀ ਪੈਸਾ ਕਮਾਉਣ ਲਈ ਇੰਨਾ ਆਸਾਨ ਅਤੇ ਘਟੀਆ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ ਆਕਾਸ਼ਵਾਣੀ FM ਬਠਿੰਡਾ ਤੋਂ। ਕੁਝ ਹੀ ਪਲ ਬਾਅਦ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ। ਉਸ ਤੋਂ ਤੁਰੰਤ ਬਾਅਦ ਸ਼ਾਮ 7:10 ਤੇ ਮੌਜੂਦਾ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦੇ ਸਮਾਚਾਰ ਪ੍ਰਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ ਤੇ ਉਸ ਤੋਂ ਤੁਰੰਤ ਬਾਅਦ ਸ਼ਾਮ 7:45 ਤੇ ਫਰਮਾਇਸ਼ੀ ਗੀਤ ਸੰਗੀਤ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬੀ ਚ ਖਬਰਾਂ ਦਾ ਬੁਲੇਟਿਨ ਠੀਕ 7 ਵਜੇ। ਚੰਦਪਲ ਕਰਦੇ ਹਾਂ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਈਂਧਣ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ DK ਸ਼ਿਵਕੁਮਾਰ ਨੇ ਅੱਜ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਤੇ 99% ਕੰਮ ਪੂਰਾ ਹੋ ਗਿਆ ਹੈ। CBSE ਨੂੰ ਪੋਰਟਲ ਰਾਹੀਂ ਤਸਦੀਕ ਤੇ ਮੁੜ ਮੁਲੰਕਣ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਤੇ ਭਾਰਤੀ ਬੈਡਮਿੰਟਨ ਖਿਡਾਰੀ ਆਯੁਸ਼ ਸ਼ੇਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਉਨ੍ਹਾਂ ਦੇ ਘਰੇਲੂ ਤੇ ਅੰਤਰਰਾਸ਼ਟਰੀ ਕਾਰਜਾਂ ਲਈ ਹਵਾਈ ਜਹਾਜ਼ ਤੇ ਈਂਧਣ ETF ਦੀ ਕੀਮਤ ਸਥਿਰਤਾ ਸਹਾਇਤਾ ਪ੍ਰਦਾਨ ਕਰਨ ਲਈ 10,000 ਕਰੋੜ ਰੁਪਏ ਦੀ ਇੱਕਮੁਸ਼ਤ ਬਜਟ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਏ। ਪੱਛਮੀ ਏਸ਼ੀਆ ਸੰਕਟ ਕਾਰਨ ਈਂਧਣ ਦੀਆਂ ਕੀਮਤਾਂ ਵਿਚ ਚੱਲ ਰਹੇ ਉਤਾਰ ਚੜਾਅ ਦੌਰਾਨ ਹਵਾਈ ਕੰਪਨੀਆਂ ਲਈ ਸਥਿਰ ETF ਕੀਮਤ ਨਿਰਧਾਰਤ ਕਰਨ ਲਈ ਤੇਲ ਕੰਪਨੀਆਂ ਨੂੰ ਇਹ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਾ ਨੇ ਕਿਹਾ ਕਿ ਇਹ ਇਕ ਸਵੈ ਨਿਰਭਰ ਰਿਵਾਲਵਿੰਗ ਫੰਡ ਏ ਜੋ ਕਿ ਸੂਚੀਬੱਧ ਭਾਰਤੀ ਹਵਾਈ ਕੰਪਨੀਆਂ ਲਈ ETF ਕੀਮਤਾਂ ਨੂੰ ਸਥਿਰ ਕਰਨ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹਵਾਬਾਜ਼ੀ ਸਿਲਸਿਲੇ ਤੇ ਨਿਰਭਰ 70 ਲੱਖ ਨੌਕਰੀਆਂ ਦੀ ਰਾਖੀ ਕਰੇਗਾ।
2: ETF ਪ੍ਰਾਈਸ ਸਟੇਬਿਲਾਈਜੇਸ਼ਨ ਫੰਡ ਮੇ ਇੱਕ ਸੈਲਫ ਸਸਟੇਨਿੰਗ ਰਿਵਾਲਵਿੰਗ ਫੰਡ ਬਣਾਇਆ ਗਿਆ। ETF ਪ੍ਰਾਈਸ ਫਾਰ ਦੀ ਏਅਰਲਾਈਨ ਕੈਰੀਅਰਸ ਹੂ ਵਾਂਟ ਟੂ ਪਾਰਟਿਸਿਪੇਟ ਇਨ ਦਿਸ, ਉਨਕੋ ਇੱਕ ਸਟੇਬਲ ETF ਪ੍ਰਾਈਸ ਅਭੀ ਕਰੰਟ ਕ੍ਰਾਈਸਿਸ ਕੇ ਦੌਰਾਨ ਮਿਲੇਗਾ। ਇਸ ਸੇ ਹਮਾਰੇ ਇੰਟਾਇਰ ਏਵੀਏਸ਼ਨ ਸੈਕਟਰ ਮੇ ਕਰੀਬ 70 ਲੱਖ ਸੇ ਅਧਿਕ ਜੋ ਜੋਬਸ ਹੈ ਜਿਨਕੇ ਉਪਰ ਇੰਪੈਕਟ ਪੜਨਾ ਆਰੰਭ ਹੋਣੇ ਲਗਾ ਥਾ ਬਿਕੋਜ਼ ਆਫ ਦੀ ਸਟ੍ਰੈਸ ਇਨ ਦੀ ਸੈਕਟਰ, ਵੋ ਇਸਸੇ ਸਿਗਨੀਫੀਕੈਂਟਲੀ ਮਿਟੀਗੇਟ ਹੋਗਾ।
1: ਸ਼ਹਿਰੀ ਹਵਾਬਾਜ਼ੀ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਖਰਚ ਵਿਭਾਗ ਦੇ ਪ੍ਰਤੀਨਿਧੀਆਂ ਵਾਲੀ ਇੱਕ ਨਿਗਰਾਨ ਕਮੇਟੀ ਲਾਗੂ ਕਰਨ, ਦਾਅਵੇ ਦੀ ਤਸਦੀਕ, ਸੁਲਹ ਸਫਾਈ ਅਤੇ ਨਿਪਟਾਰੇ ਦੀ ਨਿਗਰਾਨੀ ਕਰੇਗੀ। ETF ਕੀਮਤ ਸਥਿਰਤਾ ਸਹਾਇਤਾ 36 ਮਹੀਨਿਆਂ ਦੀ ਮਿਆਦ ਲਈ ਲਾਗੂ ਰਹੇਗੀ। ਪੱਛਮੀ ਏਸ਼ੀਆ ਵਿਚ ਸੰਕਟ ਕਾਰਨ ਇਸ ਸਾਲ ਮਈ ਵਿਚ ਅੰਤਰਰਾਸ਼ਟਰੀ ਹਵਾਈ ਈਂਧਣ ਦੀਆਂ ਕੀਮਤਾਂ ਮਾਰਚ ਵਿਚ 60.5 ਰੁਪਏ ਪ੍ਰਤੀ ਲੀਟਰ ਤੋਂ 2.5 ਗੁਣਾ ਵੱਧ ਕੇ 142 ਰੁਪਏ ਪ੍ਰਤੀ ਲੀਟਰ ਹੋ ਗਈਆਂ ਨੇ। ਕੇਂਦਰੀ ਮੰਤਰੀ ਮੰਡਲ ਨੇ ਦਿੱਲੀ NCR ਖੇਤਰ ਵਿਚ ਪੁਰਾਣੇ ਟਰੱਕਾਂ ਤੇ ਬੱਸਾਂ ਨੂੰ ਬਦਲਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਯੋਜਨਾ ਬੋਰਡ NCRPB ਨੂੰ ਸਹਾਇਤਾ ਲਈ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। 9,585 ਕਰੋੜ ਰੁਪਏ ਦੇ ਕੁੱਲ ਖਰਚ ਵਾਲੀ ਇਹ ਯੋਜਨਾ ਦਿੱਲੀ NCR ਖੇਤਰ ਵਿਚ ਰਜਿਸਟਰਡ ਟਰੱਕਾਂ ਤੇ ਬੱਸਾਂ ਦੇ ਮਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਏ ਜੋ BS4 ਜਾਂ ਪਹਿਲਾਂ ਦੇ ਨਿਕਾਸੀ ਨਿਯਮਾਂ ਦੀ ਪਾਲਣਾ ਕਰਦੇ ਨੇ ਤਾਂ ਜੋ ਉਨ੍ਹਾਂ ਨੂੰ BS6 ਜਾਂ ਇਲੈਕਟ੍ਰਿਕ ਵਾਹਨਾਂ ਨਾਲ ਬਦਲਿਆ ਜਾ ਸਕੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰਾਮੇਸ਼ਵਰਮ ਤੋਂ ਉੜੀਸਾ ਵਿਚ ਪਾਰਾਦੀਪ ਤੱਕ ਨਵੇਂ ਸਾਹਿਲੀ ਸ਼ਾਹਰਾਹ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਬਿਹਾਰ ਵਿਚ ਰਾਸ਼ਟਰੀ ਸ਼ਾਹਰਾਹ ਨੰਬਰ 31 ਤੇ ਨੰਬਰ 231 ਦੇ ਖਗੜੀਆ ਪੂਰਨੀਆ ਹਿੱਸੇ ਨੂੰ 3,936 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 4 ਲੇਨ ਤੱਕ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਏ। ਕਾਂਗਰਸ ਦੇ ਸੀਨੀਅਰ ਨੇਤਾ ਡੀ

ਅਮਰੀਕਾ ਵੱਲੋਂ ਹਾਲ ਹੀ ਵਿਚ ਲਗਾਏ ਗਏ ਟੈਰਿਫਾਂ ਬਾਰੇ ਉਨ੍ਹਾਂ ਕਿਹਾ ਕਿ ਇਕ ਵਿਸ਼ਵਵਿਆਪੀ ਵਪਾਰ ਸਮੀਖਿਆ ਪ੍ਰਕਿਰਿਆ ਦਾ ਹਿੱਸਾ ਨੇ ਅਤੇ ਖਾਸ ਤੌਰ ਤੇ ਭਾਰਤ ਦੇ ਵਿਰੁੱਧ ਨਿਸ਼ਾਨਾ ਨਹੀਂ ਨੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਕਿਹਾ ਕਿ ਇਸ ਦੇ ਪੋਰਟਲ ਨੇ ਅੱਜ ਤੱਕ ਤਸਦੀਕ ਅਤੇ ਮੁੜ ਮੁਲਾਂਕਣ ਲਈ 40,000 ਤੋਂ ਵੱਧ ਅਰਜ਼ੀਆਂ ਸਵੀਕਾਰ ਕੀਤੀਆਂ ਨੇ। ਬੋਰਡ ਨੇ ਕਿਹਾ ਕਿ ਤਸਦੀਕ ਲਈ 4,900 ਤੋਂ ਵੱਧ ਅਰਜ਼ੀਆਂ ਅਤੇ ਮੁੜ ਮੁਲਾਂਕਣ ਲਈ 39,000 ਤੋਂ ਵੱਧ ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ ਨੇ। ਭਾਰਤੀ ਬੈਡਮਿੰਟਨ ਖਿਡਾਰੀ ਆਯੁਸ਼ ਸ਼ੈਟੀ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਆਯੁਸ਼ ਨੇ ਅੱਜ ਚੀਨ ਦੇ ਵੇਂਗ ਹੋਂਗ ਕਿਆਨ ਨੂੰ 8-21, 22-21, 15 ਨਾਲ ਹਰਾਇਆ। ਆਖਿਰ ਚ ਖਾਸ ਖ਼ਬਰਾਂ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਈਂਧਣ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦਿੱਤੀ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ DK ਸ਼ਿਵਕੁਮਾਰ ਨੇ ਅੱਜ

ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਪ੍ਰਸਾਰਣ ਮੌਜੂਦਾ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਸਮਾਚਾਰ ਪ੍ਰਭਾਗ ਵੱਲੋਂ ਵਿਸ਼ੇਸ਼ ਪ੍ਰਸਤੁਤੀ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 7:45 ਤੇ 30 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਫਰਮਾਇਸ਼ੀ ਗੀਤ ਸੰਗੀਤ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ।

0: ਜੀ ਬਿਲਕੁਲ ਜੀ, ਸਰੋਤੇ ਬੁੱਝ ਚੁੱਕੇ ਨੇ। ਅੱਜ ਗੱਲਬਾਤ ਹੋਊਗੀ ਸਾਈਕਲ ਬਾਰੇ। ਅੰਤਰਰਾਸ਼ਟਰੀ ਬਾਈਸਾਈਕਲ ਦਿਵਸ ਹੈਗਾ ਜੀ, ਮਨਾਇਆ ਜਾ ਰਿਹਾ, ਅਤੇ ਸਾਈਕਲ ਦੇ ਬਾਰੇ ਕਿਉਂ ਨਾ ਫਿਰ ਆਪਾਂ ਵੀ ਗੱਲਾਂ ਬਾਤਾਂ ਕਰ ਲਈਏ। ਅਤੇ ਲਓ ਜੀ 01064642231 ਨੰਬਰ ਮਿਲਾ ਕੇ ਪਹਿਲੇ ਸਰੋਤਾ, ਪਹਿਲੀ ਫਰਮਾਇਸ਼ ਵੀ ਸਾਡੇ ਕੋਲ ਆਣ ਪਹੁੰਚੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਨਾਲ ਮੇਰਾ ਭੀਜਾ ਜਗਪ੍ਰੀਤ ਸਿੰਘ ਗਿੱਲ
0: ਜੀ। ਤੁਹਾਡਾ ਵੀ, ਤੁਹਾਡੇ ਪਰਿਵਾਰਕ ਮੈਂਬਰਾਂ ਦਾ ਵੀ ਸਵਾਗਤ ਹੈ। ਤੇ ਆਪਾਂ ਗੱਲਬਾਤ ਕਰ ਰਹੇ ਸੀ ਸਾਈਕਲ ਬਾਰੇ, ਕੋਈ ਗੱਲ ਸਾਂਝੀ ਕਰੋਗੇ? ਕਦੇ ਕੈਂਚੀ ਚਲਾਈ ਹੋਵੇ ਜੀ, ਕਦੇ ਡਿੱਗੇ ਹੋ, ਤੇ ਕਦੇ ਧੱਕਾ ਦਿੰਦੇ ਹੋਏ ਸਾਈਕਲ ਮੂਹਰੇ ਨਿਕਲ ਗਈ ਹੋਵੇ, ਤੁਸੀਂ ਪਿੱਛੇ ਰਹਿ ਗਏ?
1: ਇੱਕ ਮੇਰੀ ਪੁਰਾਣੀ ਯਾਦ ਹੈ। ਉਹ ਜੀ ਸਾਈਕਲ ਬਾਰੇ ਗੱਲ ਹੈਗੀ ਹੈ। ਮੇਰਾ ਭਾਈ ਵੱਡਾ ਚਲਾਉਂਦਾ ਹੁੰਦਾ ਸਾਈਕਲ, ਤੇ ਆਪਣੇ ਜੀ ਮੂਹਰੇ ਘਰ ਦੇ ਸਾਹਮਣੇ ਦੁਕਾਨ ਸੀ ਪਾਈ ਹੋਈ, ਤੇ ਮੇਰਾ ਭਾਈ, ਮੈਂ ਨੀ ਸੀ ਜਾਣਦਾ, ਨਾ ਮੈਂ ਜਾਣਦਾ ਸੀ ਨਾ ਮੈਂ ਚਲਾਉਂਦਾ, ਤੇ ਮੈਨੂੰ ਬੋਲਦਾ ਕਹਿੰਦਾ ਜੀ ਤੇਰਾ ਸੁਣੂ ਆ ਤੈਨੂੰ ਸਾਈਕਲ ਸਿਖਾਵਾਂ। ਮੈਂ ਕਿਹਾ ਯਾਰ ਮੈਂ ਨੀ ਸਿੱਖਦਾ ਗਾ, ਦੰਬ ਨੂੰ ਆਉਂਦਾ, ਮੈਂ ਨੀ ਸਿੱਖਦਾ, ਤੂੰ ਬਸ ਚਲਾ ਲਾ ਆਪਦਾ। ਉਹ ਕਹਿੰਦਾ ਨਹੀਂ ਨਹੀਂ ਚਲਾ, ਤੇਰਾ ਤੇਰੇ ਮਗਰ ਬਣਾ ਤੈਨੂੰ ਸਿਖਾਊਂਗਾ। ਮੈਂ ਤਾਂ ਭਾਈ ਕੀ ਕਰਿਆ ਜੀ, ਉਦੋਂ ਮੇਰੀ ਨਿਗਾਹ ਹੈਗੀ ਸੀ, ਹੁਣ ਮੇਰੀ ਨਿਗਾਹ ਹੈ ਨੀ ਜੀ।
0: ਚਲੋ ਉਦੋਂ ਹਾਂਜੀ,
1: ਮੈਂ ਕੀ ਕਰਿਆ ਜੀ, ਮੈਂ ਸਾਈਕਲ ਤੇ ਮੈਨੂੰ ਬਿਠਾ ਲਿਆ ਮੂਹਰੇ ਕਾਠੀ ਤੇ, ਤੇ ਮੇਰਾ ਭਾਈ ਮੇਰੇ ਮਗਰ ਪੈ ਗਿਆ। ਮੈਂ ਵੀ ਡੱਕਰਿਆ ਜੀ ਪੂਰਾ ਸਾਈਕਲ,
0: ਜੋਸ਼ ਚ ਆ ਗਏ
1: ਡੱਕਰ ਕੇ। ਹਾਂਜੀ ਡੱਕਰ ਕੇ ਮੈਂ ਕੰਧ ਚ ਮਾਰਿਆ ਦੁਕਾਨ ਦੀ।
0: ਅੱਛਾ, ਸਾਈਕਲ ਬਚ ਗਿਆ, ਤੁਹਾਡੀ ਲੱਤ ਬਚ ਗਈ, ਬਾਂਹ ਬਚ ਗਈ, ਕਿ ਦੁਕਾਨਾਂ ਦੇ ਨਾਲ ਕਲੇਸ਼ ਹੋਇਆ?
1: ਹਾਂਜੀ, ਤੇ ਰੇਤਾ ਸੀ ਗੱਲ ਕਰਦੀ, ਬਚ ਤਰੇਗੀ, ਟੱਕਾ ਰੇਤਾ ਸੀ ਜੀ, ਤੇ ਅਸੀਂ ਦੋਨੇ ਦਾ ਦਲਾਂ ਦੇ ਥੱਲੇ ਵੱਜੇ।
0: ਚਲੋ, ਇਹ ਸ਼ਾਇਦ ਇਹ ਉਹ ਬਚਪਨ ਸੀ ਜਿਸ ਦੇ ਵਾਸਤੇ ਅੱਜ ਦੀ ਪੀੜ੍ਹੀ ਤਰਸ ਰਹੀ ਹੈ।
1: ਹਾਂਜੀ ਹਾਂਜੀ, ਤੇ ਮੇਰਾ ਭਾਈ ਮੇਰੇ ਨਾਲ ਲੜਿਆ, ਮੈਨੂੰ ਕਹਿੰਦਾ ਮੈਂ ਮੁੜ ਕੇ ਨੀ ਤੈਨੂੰ ਸਾਈਕਲ ਸਿਖਾਉਂਦਾ ਗਾ, ਤੇ ਨਾ ਮੈਂ ਤੇਰੇ ਸਾਈਕਲ ਤੇ ਚੜਾਵਾਂ। ਮੈਂ ਪਹਿਲਾਂ ਹੀ ਕਹਿੰਦਾ ਸੀ ਮੈਨੂੰ ਸਾਈਕਲ ਨਹੀਂ ਆਉਂਦਾ, ਨਹੀਂ ਆਉਂਦਾ ਭਰਾਵਾ,
0: ਸਵਾਰ ਹੁੰਦੇ ਆ
1: ਆਪਾਂ, ਕੰਧ ਚ।
0: ਪਹੁੰਚ ਗਿਆ ਜੀ ਤੁਹਾਡੇ ਤੱਕ, ਤੇ ਬਸ ਸਿੱਧਾ ਹੀ ਆਊਗਾ, ਸਾਈਕਲ ਤੇ ਨੀ ਆਂਦਾ।
1: ਠੀਕ ਹੈ, ਠੀਕ ਹੈ, ਧੰਨਵਾਦ,
0: ਸ਼ੁਕਰੀਆ ਜੀ ਫੋਨ ਮਿਲਾਉਣ ਲਈ।
2: ਮੈਂ ਪਿੰਡਾ ਪੂਰੀ ਸ਼ਰਧਾ ਤੇ ਭਾਵਨਾ ਨਾਲ ਪੂਰੀ

0: ਮਗਰ ਮੁਗਲਾਣੇ ਰਾਏ ਮੁਬਾਰਕ ਦੇ ਕਰ ਜਾਣਾ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
2: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 8:06 ਤੇ ਅਗਲੇ ਸਰੋਤਾ ਆਪਦੀ ਫਰਮਾਇਸ਼ ਵੀ ਲੈ ਕੇ ਆਏ ਨੇ ਤੇ ਦੇਖੋ ਸਾਈਕਲ ਦੇ ਬਾਰੇ ਭਾਈ ਸੁਣਦੇ ਆ ਕੀ ਸਟੋਰੀ ਸੁਣਾਉਂਦੇ ਆ ਕੀ ਹੱਡ ਬੀਤੀ ਸੁਣਾਉਂਦੇ ਆ। ਹੈਲੋ
3: ਹੈਲੋ
2: ਜੀ ਨਮਸਕਾਰ ਜੀ।
3: ਨਮਸਕਾਰ ਮੈਡਮ ਜੀ। ਨਮਸਕਾਰ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਆਪਦੀ ਜਾਣ ਪਛਾਣ ਕਰਾ ਦੋ ਬਾਕੀ ਸਰੋਤਿਆਂ ਨਾਲ।
3: ਮੈਡਮ ਜੀ ਗੁਰਮੀਤ ਸਿੰਘ ਬੋਲਦਾ ਮੱਲਾ ਪਿੰਡ ਜੀ ਆਪਣਾ ਬਾਜੇਖਾਨੇ ਕੋਲੇ ਜ਼ਿਲ੍ਹਾ ਫਰੀਦਕੋਟ ਜੀ।
2: ਜੀ ਫਰੀਦਕੋਟ ਹੀ ਉਹ ਤੁਹਾਡੇ ਬੱਦਲ ਬੁੱਦਲ ਹੋਏ ਆ ਅੱਜ?
3: ਹਾਂਜੀ
2: ਬੱਦਲ ਹੋਏ ਆ। ਕੋਈ ਮੀਂਹ ਲੱਗਦਾ ਰਾਤ ਨੂੰ ਪੈਂਦਾ?
3: ਹਾਂਜੀ ਹਾਂਜੀ ਮੈਡਮ ਜੀ ਹਾਂਜੀ ਬੱਦਲ ਹੋਏ ਪਏ ਜੀ ਆ ਸਕਦਾ ਹੈਗਾ।
2: ਠੀਕ ਹੈ ਚਲੋ ਭਾਈ ਗਰਮੀ ਨੇ ਵੀ ਆਤੀ ਚੱਕੀ ਹੋਈ ਸੀ।
3: ਹਾਂਜੀ ਹਾਂਜੀ।
2: ਅੱਛਾ ਹੁਣ ਚਲੋ ਆਪਾਂ ਮੁੱਦੇ ਤੇ ਆਨੇ ਆ। ਸਾਈਕਲ ਚਲਾਉਂਦੇ ਹੋ? ਕਦੋਂ ਕ ਸਿੱਖਿਆ ਸੀ ਤੇ ਕੋਈ ਕੂਨੀ ਤੇ ਸੱਟ ਗੋਡੇ ਤੇ ਸੱਟ ਮਰਵਾਈ ਸੀ ਕੇ ਨਾ?
3: ਨਹੀਂ ਜੀ ਮੈਡਮ ਜੀ ਸੱਟਾਂ ਦੇ ਰਿਖਾ ਦੀ ਵੈਸੇ ਆਪਣਾ ਕੰਮ ਹੀ ਸਾਈਕਲ ਰਿਪੇਅਰ ਦਾ ਜੀ ਆਪਣਾ ਦੁਕਾਨ ਆ ਜੀ ਆਪਣੀ ਸਾਈਕਲ ਨੂੰ ਰਿਪੇਅਰ ਕਰਨੀ।
2: ਅੱਛਾ ਫੇਰ ਠੀਕ ਹੈ ਫੇਰ ਤਾਂ ਵਧੀਆ ਫੋਨ ਮਿਲਾਇਆ ਤੁਸੀਂ।
3: ਹਾਂਜੀ ਮੈਡਮ ਨਵੇਂ ਸਾਈਕਲ ਤਿਆਰ ਕਰਦੇ ਆ ਜੀ ਆਪਾਂ।
2: ਅੱਛਾ ਤੇ ਉਹ ਜਿਹੜੇ ਅੱਜ ਕੱਲ ਬੜੇ ਚੱਲੇ ਆ ਭਾਈ ਸਾਈਕਲ ਹੁਣ ਲੱਗਦਾ ਨੀ ਆਪਾਂ ਤਾਂ ਖਰੀਦ ਪਾਵਾਂਗੇ ਕਿ ਨਾ ਉਹ ਗੇਅਰਾਂ ਵਾਲੇ ਉਹ ਅੱਡੇ ਮੋਟੇ ਮੋਟੇ ਟਾਇਰ ਹੁੰਦੇ ਹੈਗੇ।
3: ਹਾਂਜੀ ਹਾਂਜੀ ਮੈਡਮ ਠੀਕ ਹੈ ਵੈਸੇ ਉਹ ਵੀ ਮੈਡਮ ਜੀ ਮਹਿੰਗਾ ਮਹਿੰਗਾ ਜ਼ਿਆਦਾ ਹੁੰਦਾ ਤੇ ਰਿਪੇਅਰ ਵੱਧ ਪੈ ਜਾਂਦੀ ਹੈ ਜ਼ਿਆਦਾ ਜੀ।
2: ਅੱਛਾ
3: ਠੀਕ ਹੈ ਵੈਸੇ ਜਿੰਨਾ ਚਿਰ ਵਧੀਆ ਚੱਲਦਾ ਸਾਲ 6 ਮਹੀਨੇ ਵਧੀਆ ਚੱਲਦਾ ਜੀ ਗੇਅਰਾਂ ਵਾਲੇ ਠੀਕ ਹੈ।
2: ਆਪਣਾ ਗੁਰਦਾਸ ਮਾਨ ਸਾਹਿਬ ਕਹਿ ਕੇ ਗਏ ਆ ਵੀ ਸਾਈਕਲ ਤੇ ਕਸਰਤ ਵਧੀਆ ਹੁੰਦੀ ਹੈ। ਉਹ ਐ ਵੀ ਕੋਈ ਫਰਕ ਹੈ ਵੀ ਆਮ ਸਾਈਕਲ ਲੈ ਲਓ ਜਾਂ ਉਹ ਲੈ ਲਓ ਵੀ ਮੋਟੇ ਟਾਇਰਾਂ ਵਾਲਾ ਗੇਅਰਾਂ ਵਾਲਾ?
3: ਨਹੀਂ ਮੈਡਮ ਜੀ ਮੈਂ ਤਾਂ ਇਹੀ ਗੱਲ ਕਹੂੰਗਾ ਜਿਹੜੇ ਆਪਣੇ ਆਮ ਸਾਈਕਲ ਚੱਲਦੇ ਨੇ 24 ਇੰਚ 22 ਇੰਚ ਜਿਹੜੇ ਆਮ ਸਾਈਕਲ ਹੈ ਜੀ ਕਿਉਂਕਿ ਮੰਨ ਲਓ ਘਰ ਦੇ ਵਿੱਚ ਵੀ ਕਿਸੇ ਬੱਚੇ ਨੇ ਜਾਂ ਕਿਸੇ ਬਜ਼ੁਰਗ ਬੰਦੇ ਨੇ ਤੀਰ ਸਿੱਟ ਕੇ ਆਉਣਾ ਦੁੱਧ ਲੈ ਕੇ ਆਉਣਾ ਕੋਈ ਚੀਜ਼ ਰੱਖਣੀ ਉਹਦੇ ਮਗਰ ਕੈਰੀਅਰ ਲੱਗ ਜਾਂਦਾ ਮੂਹਰੇ ਟੋਕਰੇ ਲੱਗ ਜਾਂਦੇ ਸਾਈਕਲ ਵਧੀਆ ਹੁੰਦਾ ਜੀ।
2: ਸਾਈਕਲ ਵਧੀਆ ਤਾਂ ਹੁੰਦਾ ਵੀਰ ਮੇਰਿਆ ਪਰ ਅੱਜ ਕੱਲ ਕਿਹੜੇ ਜਵਾਕ ਹੈ ਜਿਹੜੇ ਪੀਣ ਸਿੱਟੇ ਆਣਗੇ ਆਪਣੀ ਗੱਲ ਮੰਨ ਕੇ?
3: ਨਹੀਂ ਮੈਡਮ ਜੀ ਘਰ ਦੇ ਵਿੱਚ ਬਜ਼ੁਰਗ ਹੁਣ ਸਾਡੇ ਵਰਗੇ ਤਾਂ ਹੈਗੇ ਨਾ ਜੀ ਮੰਨ ਲਓ ਜਣ ਬੰਦਾ ਜਾਊਗਾ ਨਾ ਪੀਣ ਸਿੱਟਣ ਕੋਈ ਆਪ ਕੰਮ ਧੰਦੇ ਜਿਹੜੇ ਰੇਂਜਰ ਸਾਈਕਲ ਜੀ ਉਹ ਸਿਰਫ ਕੱਲਾ ਆਉਣ ਜਾਣ ਵਾਸਤੇ ਹੀ ਹੈਗਾ।
2: ਉਹਦੇ ਉਹ ਹੈ ਟੋਰ।
3: ਹਾਂਜੀ
2: ਠੀਕ ਹੈ ਠੀਕ ਹੈ। ਅੱਛਾ ਇੱਕ ਹੋਰ ਦੱਸੋ ਭਲਾਂਦੀ ਅੱਜ ਕੱਲ ਲੇਡੀ ਸਾਈਕਲ ਘਟ ਨਹੀਂ ਗਏ?
3: ਲੇਡੀ ਸਾਈਕਲ ਹਾਂਜੀ ਘਟ ਗਏ ਜੀ। ਬਸ ਦੁਬਾਰੇ ਫੇਰ ਮੇਰੇ ਚੱਲ ਰਹੇ ਹੈਗੇ ਪਰ ਵੀ ਦੁਬਾਰੇ ਫੇਰ ਸਾਈਕਲ ਵਾਧੂ ਹੋ ਜਾਣਗੇ ਆ ਜਾਣਗੇ ਅੱਗੇ ਬਹੁਤ ਫਰਕ ਹੈ ਜੀ।
2: ਫਰਕ ਹੈ ਨਾ ਹੁਣ ਆਪਾਂ ਥੋੜਾ ਜਿਹਾ ਸਿਹਤ ਦੇ ਪ੍ਰਤੀ ਜਿਹੜੇ ਲੋਕ ਅਵੇਅਰ ਹੈ ਤੇ ਉਹ ਸਾਈਕਲ ਨੂੰ ਦੁਬਾਰਾ ਪਾ ਰਹੇ ਹੈ ਹੱਥ।
3: ਹਾਂਜੀ ਹਾਂਜੀ
2: ਚਲੋ ਵਧੀਆ ਗੱਲਾਂ ਸੁਣਾਈਆਂ ਤੁਸੀਂ ਤੇ ਗੀਤ ਦੱਸੋ ਹੁਣ ਕਿਹੜਾ ਸੁਣੋਗੇ?
3: ਗੀਤ ਮੈਡਮ ਜੀ ਆਪਾਂ ਸੁਣਾ ਦਿਓ ਬਸ ਹੰਸਰਾਜ ਦੇ ਸੁਣਾ ਦਿਓ ਜੀ।
2: ਲਓ ਜੀ ਪਹੁੰਚ ਗਿਆ ਜੀ ਤੁਹਾਡੇ ਤੱਕ ਫੋਨ ਕਰਨ ਲਈ ਸ਼ੁਕਰੀਆ ਜੀ।

0: ਇਸ ਦੇ ਨਾਲ ਹੀ ਮੈਨੂੰ ਸੁਧਾ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ ਦੋ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤ ਸੰਗੀਤ ਦਾ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 8:16 ਹੋ ਚੁੱਕੇ ਨੇ। ਹੁਣ ਪੇਸ਼ ਹੈ NCERT CIET ਦੁਆਰਾ ਤਿਆਰ ਕੀਤਾ ਗਿਆ ਤੇ ਸਪੋਂਸਰ ਕੀਤਾ ਗਿਆ ਸਿੱਖਿਆ ਦਾ ਇੱਕ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਪ੍ਰੋਗਰਾਮ ਦੀ 1298 ਕਿਸ਼ਤ ਸੁਣ ਰਹੇ ਹੋ। ਆਓ ਸੁਣਦੇ ਹਾਂ ਪ੍ਰੋਗਰਾਮ ਉਮੰਗ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ। FM ਬੈਂਡ 101.1 MHz ਦੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਰਾਤ ਦੇ 11 ਵਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰ 5:55 ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਮੁੜ ਤੋਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।